ਤੇਰੇ ਮਨ ਮਨ ਮਾਨਸ ਨਿਤਣ ਦੇ ਤਾਰਨੇ ਉੱਠਿਆ ਜੀ ਉਹਨੇ ਆਸਰਿਆ ਦੇ ਆਸਰੇ ਗੁਰੂ ਗ੍ਰੀਬ ਨਿਵਾਜ ਜੀ ਆਪ ਜੀ ਦਾ ਜਰੂਰ ਕੀਰਤਨ ਕਰਦੇ ਹੁਣ ਸਬਦ ਵੱਡਾ ਜਰੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਓ ਲੋ ਸਬਦ ਵੱਡਾ ਜਰੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾ ਦਿਲ ਕਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ ਦਾ

cha coi là vợ na cha nè mera vai tu chi ca khansa vai tu chi

ਬਖਸ਼ਣੀ ਦੇਹ ਰੋਗ ਦਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸਰਗੁਣ ਪ੍ਰੀਤਕਾਰ ਇੱਕ ਸਮਾਧਕਾਰ ਆਪ ਜੀ ਦੇ ਜਬੂਰੀ ਚ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਪ੍ਰੋਫੈਸਰ ਭਾਈ ਸਾਹਿਬ ਭਾਈ ਜਗਰੂਪ ਸਿੰਘ ਜੀ

ਸਰਦਾਰ ਸੁਖਜਿੰਦਰ ਸਿੰਘ ਸੁਖਦੀਪ ਕੌਰ ਜੀ ਲੰਗਰਾਂ ਲਈ 150 ਰੁਪਏ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਖਵਿੰਦਰ ਸਿੰਘ

ਸਰਦਾਰ ਕਰਨਪ੍ਰੀਤ ਸਿੰਘ, ਕੁਲਵਿੰਦਰ ਜੀਤ ਕੌਰ ਜੀ, ਲੰਗਰਾਂ ਲਈ 150 ਰੁਪਏ ਆਦਰ ਕਰਦੇ। ਗੁਰਪ੍ਰੀਤ ਸਿੰਘ, ਸੁਰਿੰਦਰ ਕੌਰ ਜੀ, ਸੁਖਪ੍ਰੀਤ ਸਿੰਘ ਜੀ।

ਸਰਦਾਰ ਮਨਦੀਪ ਸਿੰਘ ਦਿਆਲ ਅਤੇ ਜਸਵਿੰਦਰ ਕੌਰ ਆਸਟ੍ਰੇਲੀਆ ਨਿਵਾਸੀ ਸੁਖਵਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਕਣਕ ਅਤੇ ਦੇਸੀ ਘਿਓ ਲੰਗਰਾਂ ਲਈ ਹਾਜ਼ਰ ਕਰਦੇ ਦੇ ਉੱਤੇ ਫਤਿਹ ਰੱਖਣੀ ਅੰਗ ਸੰਗ ਸਹਾਈ ਹੋ ਨਾ ਸੇਵਾ ਥਾਏ ਪਾਵਣੀ ਸੁਖਵਿੰਦਰ ਸਿੰਘ ਜੀ ਸੋਢੀ 1100 ਰੁਪਏ ਹਾਜ਼ਰ ਕਰਦੇ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਘਰ ਦੇ ਰਾਸ ਕਰਨੇ ਅੰਗ ਸੰਗ ਸਹਾਈ ਹੋ ਨਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆਪ ਜੀ ਨੂੰ ਅੰਗੀਕਾਰ ਹੋਣ ਸੇਵਕਾਂ ਦੇ ਲੋਕ ਪਰਲੋਕ ਦੇ ਪੜਦੇ ਕੱਜ ਨੇ

ਹੋ ਸਰਬਾ ਤ੍ਰਿਸ਼ਈ ਤੋ ਮਰੀਦੋ ਸਚਿਆਰਿਓ ਪਿਆਰਿਓ ਸਾਭ ਥਾਈ ਹੋਏ ਸਹਾਰਿਓ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰਸ਼ਾਂ ਪਾਤਸ਼ਾਹ ਨਹਿ ਚੱਲ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲਿ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਸਜੇ ਹੋਏ ਦੀਵਾਨ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਹੇ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ ਮੁੱਖੋਂ ਉਚਾਰੀਏ ਜੀ।

0: ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਪਰ ਉਪਕਾਰੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀਓ।
1: ਅਬ ਮੇਰੋ ਪੰਜਾ ਤੇ ਸੰਗ ਤੂਟਾ
0: ਬੇਨਤੀ ਕੀਤੀ ਜਗਿਆਸੂ ਜਨਾ ਨੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਜਿਹੜਾ ਮਨ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਵੱਲ ਲੱਗਦਾ ਹੀ ਨਹੀਂ ਕਿਉਂਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਇਹਨਾਂ ਨੇ ਮਨ ਨੂੰ ਪਕੜਿਆ ਹੋਇਆ ਫੜਿਆ ਹੋਇਆ ਮਹਾਰਾਜ ਨਾ ਤੇ ਉਹਨਾਂ ਵਿਕਾਰਾਂ ਤੋਂ ਛੁੱਟਦਾ ਤੇ ਨਾ ਬੰਦਗੀ ਵੱਲ ਲੱਗਦਾ। ਆਪ ਜੀ ਕਿਰਪਾਲਤਾ ਕਰਕੇ ਦੱਸੋ ਸਾਡਾ ਇਹ ਜਿਹੜਾ ਮਨ ਵਿਕਾਰਾਂ ਵੱਲੋਂ ਕਿਵੇਂ ਛੁੱਟ ਜਾਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਤਮ ਵਕਤਾ ਰੂਪ ਆਪਣੇ ਤੇ ਢੁਕਾ ਕਰਕੇ ਉਪਦੇਸ਼ ਨੂੰ ਸਿੱਖਾਂ ਦੇ ਤਾਈਂ ਬਖਸ਼ਿਸ਼ ਕਰਨਾ ਕਰਦੇ ਨੇ। ਹੇ ਗੁਰਸਿੱਖ ਪਿਆਰਿਓ ਹੁਣ ਸਾਡਾ ਇਹ ਜਿਹੜਾ ਮਨ ਹੈ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜਿਹੜੇ ਪੰਜ ਵਿਕਾਰ ਨੇ ਨਾ ਇਹਨਾਂ ਵਿਕਾਰਾਂ ਦੇ ਨਾਲ ਉਹ ਟੁੱਟ ਗਿਆ ਹੈ। ਜੋ ਵਿਕਾਰਾਂ ਨੇ ਬੰਧਨ ਪਾਏ ਹੋਏ ਸਨ ਉਹ ਸਾਰੇ ਬੰਧਨ ਮਨ ਨੂੰ ਬੰਨਣ ਵਾਲੇ ਸਨ ਜਿਹੜੇ ਹੁਣ ਮਨ ਉਹਨਾਂ ਤੋਂ ਆਜ਼ਾਦ ਹੋ ਗਿਆ ਹੈ ਸਾਰੇ ਬੰਧਨ ਤੋੜ ਲਏ ਹਨ।
1: ਦਰਸ਼ਨ ਦੇਖ ਭਾਏ ਮਨ ਆਨੰਦ
0: ਮਹਾਰਾਜ ਆਪ ਜੀਆਂ ਦੇ ਇਹ ਬੰਧਨ ਕਿਵੇਂ ਟੁੱਟੇ ਨੇ ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਜੀ ਫਰਮਾਉਂਦੇ ਨੇ ਅਸਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ਼ਨ ਪ੍ਰਤੱਖ ਦੇਖੇ ਨੇ ਤੇ ਦਰਸ਼ਨ ਦੇਖ ਕਰਕੇ ਇਹ ਜਿਹੜਾ ਮਨ ਦ੍ਵੈਤ ਭਾਵਨਾ ਤੋਂ ਰਹਿਤ ਹੋ ਗਿਆ ਅਤੇ ਆਨੰਦ ਅਵਸਥਾ ਦੇ ਅੰਦਰ ਮਗਨ ਹੋਇਆ ਹੈ।
1: ਕਿਰਪਾ ਤੇ ਛੂਟਾ
0: ਮਹਾਰਾਜ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਜੀਵ ਨੂੰ ਛੱਡਦੇ ਹੀ ਨਹੀਂ। ਆਪ ਜੀ ਨੂੰ ਇਹਨਾਂ ਨੇ ਕਿਵੇਂ ਛੱਡਿਆ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡਾ ਮਨ ਇਹਨਾਂ ਵਿਕਾਰਾਂ ਤੋਂ ਛੁੱਟਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਾਂ ਗੁਰ ਅਰਜਨ ਪ੍ਰਤੱਖ ਹਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ਹਰਾ ਸਰੂਪ ਨੇ ਪਰ ਜਗਿਆਸੂ ਮੁਖ ਦੁਆਰਾ ਫਰਮਾਉਂਦੇ ਨੇ ਉੱਤਮ ਬਖਤਾ ਰੂਪ ਹੋ ਕਰਕੇ ਆਪਣੇ ਤੇ ਢੁਕਾ ਕੇ ਬਚਨ ਕਰਦੇ ਨੇ। ਜਦੋਂ ਪੂਰੀਆਂ ਸਤਿਗੁਰਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਕਿਰਪਾ ਕੀਤੀ ਇਹਨਾਂ ਤੇ ਮਨ ਵਿਕਾਰਾਂ ਤੋਂ ਛੁੱਟ ਗਿਆ। ਵਿਕਾਰਾਂ ਤੋਂ ਛੁੱਟਣਾ ਕਰਕੇ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਨੇ ਮਨ ਦਵੈਤ ਭਾਵਨਾ ਤੋਂ ਰਹਿਤ ਹੋਇਆ ਹੈ ਆਨੰਦ ਅਵਸਥਾ ਦੇ ਅੰਦਰ ਮਗਨ ਹੋ ਗਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਬਹੁਤ ਬਹੁਤ ਧਰਿਆ
0: ਮਹਾਰਾਜ ਇਹ ਜਿਹੜਾ ਮਨ ਹੈ ਇਹ ਵਿਕਾਰਾਂ ਵੱਲੋਂ ਹਟਦਾ ਕਿਵੇਂ ਹੈ ਮੁੜਦਾ ਕਿਵੇਂ ਹੈ। ਅਸਾਂ ਤੇ ਇਹ ਸੁਣਿਆ ਇਹ ਜਿਹੜਾ ਮਨ ਹੈ ਜਗਤ ਨੂੰ ਜਿੱਤਣ ਦੇ ਬਰਾਬਰ ਹੈ। ਵੱਡਿਆਂ ਸਤਿਗੁਰਾਂ ਦੇ ਬਚਨ ਨੇ ਮਨ ਜੀਤਾ ਜਗ ਜੀਤ ਜਿਸ ਨੇ ਮਨ ਨੂੰ ਜਿੱਤ ਲਿਆ ਉਸਨੇ ਜਗ ਨੂੰ ਜਿੱਤ ਲਿਆ। ਮਹਾਰਾਜ ਇਹ ਜਗਤ ਦੇ ਜਿੱਤਣ ਵਰਗਾ ਇਹ ਰਾਜੇ ਦੇ ਜਿੱਤਣ ਵਰਗਾ ਇਹ ਕਿਲੇ ਦੇ ਅੰਦਰ ਆਕੀ ਰਾਜੇ ਵਾਂਗੂ ਹੋ ਬੈਠਾ ਜਿਹੜਾ ਮਨ ਆਪ ਜੀ ਨੇ ਜਿੱਤਿਆ ਕਿਵੇਂ ਹੈ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ
1: ਖਮ ਥਾਨ ਬਹੁਤ ਬਹੁਤ ਹਰੀਆ
0: ਭਾਈ ਇਹ ਜਿਹੜਾ ਮਨ ਹੈ ਨਾ ਬੜੇ ਬਿਖਮ ਸਥਾਨ ਦੇ ਉੱਪਰ ਵੱਸਦਾ। ਬਿਖਮ ਸਥਾਨ ਹੈ ਅਗਿਆਨ ਜਿਹੜਾ ਅਗਿਆਨ ਜਿੱਤਣਾ ਅਤਿਅੰਤ ਬਿਖਮ ਹੈ ਘੋਰ ਕਠਿਨ ਹੈ। ਅਗਿਆਨ ਰੂਪੀ ਸਥਾਨ ਦੇ ਅੰਦਰ ਇਹ ਮਨ ਵੱਸਦਾ ਬਹੁਤ ਬਹੁਤ ਹਰੀਆ ਤੇ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਨਾ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਬਹੁਤ ਹੀ ਬਹੁਤ ਧਰੀਆ ਧੜੀਆਂ ਦੀ ਨਿਆਈ ਨੇ ਅਰਥਾਤ ਵੱਡੇ ਟਿਕਾਣੇ ਨੇ ਇਹਨਾਂ ਨੂੰ ਜਿੱਤਣਾ ਵੀ ਔਖਾ ਹੈ।
1: ਅਨਕ ਰਾਖ ਸੁਰੂਟਾ
0: ਸੋ ਇਸ ਪ੍ਰਕਾਰ ਅਨਕ ਬੇਅੰਤ ਹੀ ਰਾਖ ਰਖਵਾਲੇ ਨੇ ਇਸ ਮਨ ਦੇ ਜਿਹੜੇ ਗਿਆਨ ਨੂੰ ਮਨ ਤੱਕ ਪੁੱਜਣ ਨਹੀਂ ਦਿੰਦੇ। ਉਹ ਸੁਰੂਟਾ ਵੱਡੇ ਭਾਰੀ ਸੂਰਮੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਨ੍ਹਾਂ ਦੀ ਵੱਡੀ ਭਾਰੀ ਫੌਜ ਹੈ। ਵੱਡੀ ਫੌਜ ਵਸ ਭਾਗ ਹੈ ਨਾਹੀਂ ਮੁਹਕਮ ਫੌਜ ਹਠੱਲੀ ਰੇ ਕਹੋ ਨਾਨਕ ਤਿੰਨ ਜਨ ਦੇ ਰਦਲਿਆ ਸਾਧ ਸੰਗਤ ਕਹਿ ਝੱਲੀ ਰੇ। ਕਾਮ ਦੀ ਵੱਡੀ ਭਾਰੀ ਫੌਜ ਹੈ ਕ੍ਰੋਧ ਦੀ ਵੱਡੀ ਭਾਰੀ ਫੌਜ ਹੈ ਲੋਭ ਅਹੰਕਾਰ ਵੱਡੇ ਇਹ ਪੰਜ ਸੈਨਾਪਤੀ ਨੇ ਆਸੁਰੀ ਸੰਪਦਾ ਇਹਨਾਂ ਦੀ ਵੱਡੀ ਭਾਰੀ ਫੌਜ ਹੈ। ਅਗਿਆਨ ਰੂਪੀ ਸਥਾਨ ਦੇ ਵਿੱਚ ਜਿੱਥੇ ਅੰਤਹਿਕਰਨ ਦੇ ਅੰਦਰ ਇਹ ਮਨ ਮਾਇਆ ਦੇ ਤਿੰਨਾਂ ਗੁਣਾਂ ਦਾ ਆਸਰਾ ਲੈ ਕੇ ਰਾਜੇ ਦੀ ਨਿਆਈ ਆਕੀ ਹੋ ਬੈਠਾ ਹੈ ਉੱਥੇ ਪੰਜ ਸੂਰਬੀਰ ਇਹ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਸ ਦੇ ਸਰੂਟਾ ਰਖਵਾਲੇ ਸੂਰਮੇ ਹੋ ਰਹੇ ਹਨ।
1: ਬਿਖਮ ਗਾਰ ਕਰ ਪਹੁੰਚਾ ਨਾਹੀ।
0: ਫਿਰ ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਰਾਜੇ ਕਿਲੇ ਬਣਾਇਆ ਕਰਦੇ ਸਨ ਤੇ ਕਿਲੇ ਦੇ ਚਾਰ ਚੁਫੇਰੇ ਡੂੰਘੀ ਖਾਈ ਪੁੱਟੀ ਜਾਂਦੀ ਸੀ, ਉਸ ਦੇ ਅੰਦਰ ਪਾਣੀ ਭਰ ਦਿੱਤਾ ਜਾਂਦਾ ਸੀ ਜੇ ਕੋਈ ਦੁਸ਼ਮਣ ਚੜ੍ਹਾਈ ਕਰਕੇ ਆਵੇ ਤੇ ਪਾਣੀ ਨੂੰ ਲੰਘ ਨਾ ਸਕੇ। ਕੁਝ ਥਾਵਾਂ ਤੇ ਜਿੱਲਣ ਚਿੱਕੜ ਦਲ ਦਲ ਭਰ ਦਿੱਤੀ ਜਾਂਦੀ ਸੀ, ਜਾਂ ਪਹਿਲਾਂ ਇਸ ਤਰੀਕੇ ਨਾਲ ਬਣਾਏ ਜਾਂਦੇ ਸੀ ਕਿ ਚਾਰ ਚੁਫੇਰੇ ਦਲ ਦਲ ਹੋਵੇ, ਉਹ ਜਿਹੜੀ ਦਲ ਦਲ ਲੰਘਣੀ ਤੇ ਲੰਘ ਕੇ ਆਖੀ ਰਾਜੇ ਨੂੰ ਜਾ ਕੇ ਜਿੱਤ ਲੈਣਾ ਬੜਾ ਕਠਿਨ ਹੁੰਦਾ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ ਬਿਖਮ ਗਾਰ ਇਸ ਪ੍ਰਕਾਰ ਇਸ ਅੰਤਸ਼ਕਰਨ ਰੂਪੀ ਕਿਲੇ ਦੇ ਦੁਆਲੇ ਜਿੱਥੇ ਅਗਿਆਨ ਦਾ ਵੱਡਾ ਭਾਰੀ ਡੇਰਾ ਹੈ, ਮਨ ਰੂਪੀ ਰਾਜਾ ਆਕੀ ਹੋ ਕੇ ਬੈਠਾ ਹੈ, ਇਸ ਦੇ ਚਾਰ ਚੁਫੇਰੇ ਬਿਖਮ ਅਤਿਅੰਤ ਭਿਆਨਕ ਗਾਰ ਜਿੱਲਣ ਹੈ ਮੋਹ ਦੀ, ਐਸੀ ਮੋਹ ਦੀ ਦਲ ਦਲ ਹੈ ਕਰ ਪਹੁੰਚੈ ਨਾਹੀਂ। ਜਿਸ ਤੱਕ ਪਹੁੰਚ ਕਰਕੇ ਇਸ ਨੂੰ ਫੜ ਲੈਣਾ ਅਤਿਅੰਤ ਕਠਿਨ ਹੈ, ਫੜਿਆ ਨਹੀਂ ਜਾਂਦਾ ਹੈ ਜੀਓ।
1: ਸੰਤ ਸਾਨਥ ਭਾਏ ਲੂਟਾ।
0: ਸੋ ਮਹਾਰਾਜ ਫਿਰ ਆਪ ਜੀਆਂ ਨੇ ਅਗਿਆਨ ਰੂਪੀ ਸਥਾਨ ਨੂੰ, ਮਾਇਆ ਦੇ ਤਿੰਨਾਂ ਗੁਣਾ ਰੂਪੀ ਇਸੇ ਪ੍ਰਕਾਰ ਧੜੀਆਂ ਨੂੰ ਮਹਾਰਾਜ ਇਸ ਜਿੱਲਣ ਨੂੰ ਕਿਵੇਂ ਪਾਰ ਕੀਤਾ ਹੈ? ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸੰਤ ਸਾਨਥ ਭਾਈ, ਸਾਨੂੰ ਸੰਤ ਜਨਾਂ ਦਾ ਸਾਥ ਹੋਇਆ ਹੈ, ਸੰਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਸਾਥ ਹੋਇਆ, ਸੰਤ ਬਾਬਾ ਬੁੱਢਾ ਸਾਹਿਬ ਜੀ ਦਾ ਸਾਥ ਹੋਇਆ। ਜਿਸ ਵੇਲੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਭਾਏ ਲੂਟਾ, ਫਿਰ ਇਸ ਅਗਿਆਨ ਰੂਪੀ ਸਥਾਨ ਨੂੰ, ਮਨ ਰੂਪੀ ਰਾਜੇ ਨੂੰ ਅਸਾਂ ਨੇ ਗੁਰ ਸ਼ਬਦ ਦੇ ਹੱਲੇ ਦੁਆਰਾ ਹਮਲਾ ਕਰਕੇ ਲੂਟਾ ਲੁੱਟ ਲੈਣਾ ਕੀਤਾ ਹੈ। ਜਦੋਂ ਰਾਜੇ ਨੂੰ ਆਕੀ ਹੋਏ ਨੂੰ ਬੰਦੀ ਬਣਾ ਲਈਏ, ਕਿਲ੍ਹਾ ਉਸਦਾ ਜਿੱਤ ਲਈਏ ਨਾ, ਫਿਰ ਬਹੁਤ ਸਾਰੇ ਖਜ਼ਾਨੇ ਵੀ ਹੱਥ ਆਉਂਦੇ ਹਨ।
1: ਖਜ਼ਾਨਾ ਮੇਰਾ ਪਾਲਾ ਭਰਿਆ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਫਿਰ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਇੱਛਾ ਸ਼ੁਭ ਵਿਚਾਰਨਾ, ਇਸੇ ਪ੍ਰਕਾਰ ਸ੍ਰਵਣ ਮੰਨਣ ਨਿਧਿਆਸਨ ਇਤਿਆਦਿਕ ਬਹੁਤ ਜਿਹੜੇ ਖਜ਼ਾਨੇ ਨੇ ਨਾ ਸਾਡੇ ਬੁੱਧੀ ਰੂਪੀ ਪੱਲੇ ਦੇ ਵਿੱਚ ਪੈ ਗਏ ਨੇ। ਇਸੇ ਪ੍ਰਕਾਰ
1: ਖਜ਼ਾਨਾ ਮੇਰਾ ਪਾਲਾ ਭਰਿਆ,
0: ਜੋ ਬਹੁਤ ਖਜ਼ਾਨਿਆਂ ਦੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਸਾਡੇ ਬੁੱਧੀ ਰੂਪੀ ਪੱਲੇ

0: ਤਾਂ ਭਾਈ ਫਿਰ ਅਸਾਂ ਨੇ ਮਨ ਦੇ ਅੰਦਰ ਹਰੀ ਪਰਮੇਸ਼ਰ ਜੀਆਂ ਦੇ ਨਾਮ ਅੰਮ੍ਰਿਤ ਰਸ ਦੀਆਂ ਘੁੱਟਾਂ ਭਰ ਭਰ ਕੇ ਪੀਣਾ ਕੀਤਾ ਹੈ। ਇਹ ਨਾਮ ਅੰਮ੍ਰਿਤ ਹੈ ਨਾ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੂ। ਜਿਵੇਂ ਬਾਲਕ ਭੁੱਖਾ ਹੋਵੇ ਤੇ ਵਿਲਕਦਾ ਹੈ ਪਰ ਮਾਤਾ ਦਾ ਦੁੱਧ ਚੁੰਘਦਾ ਹੈ, ਘੁੱਟਾਂ ਭਰ ਭਰ ਕੇ ਪੀਂਦਾ, ਫਿਰ ਤ੍ਰਿਪਤ ਹੋ ਕਰਕੇ ਸ਼ਾਂਤੀ ਦੇ ਨਾਲ ਸੌਂ ਜਾਂਦਾ ਹੈ। ਫਿਰ ਨਹੀਂ ਦੁਨੀਆਂ ਜਾਂ ਕਿਸੇ ਹੋਰ ਚੀਜ਼ ਦੀ ਪਰਵਾਹ ਹੁੰਦੀ ਉਸ ਬਾਲਕ ਨੂੰ। ਇਸੇ ਪ੍ਰਕਾਰ ਭਾਈ ਅਸਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਦੀਆਂ ਘੁੱਟਾਂ ਭਰ ਭਰ ਕੇ ਪੀਤੀਆਂ ਨੇ, ਸ਼ਾਂਤੀ ਅਵਸਥਾ ਸਮਾਧੀ ਰੂਪ ਦੇ ਅੰਦਰ ਸਥਿਤ ਹੋਏ ਹਾਂ, ਹੁਣ ਦੁਨੀਆਂ ਦੀ ਕੋਈ ਪਰਵਾਹ ਨਹੀਂ ਰਹੀ। ਨਾਮ ਰਸ ਦੀਆਂ ਘੁੱਟਾਂ ਭਰ ਭਰ ਕੇ ਪੀਂਦੇ ਅਰਥਾਤ ਨਾਮ ਰਸ ਨੂੰ ਛਕਣਾ ਕੀਤਾ ਹੈ ਜੀਓ।
1: ਮਨ ਮਹਿ ਹਰ ਰਸ ਘੂਟਾ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਜਿਹੜੀ ਬਾਹਰ ਮੁਖੀ ਬਿਰਤੀ ਸੀ ਨਾ ਮਨ ਮਹਿ, ਉਸ ਨੂੰ ਮਨ ਮਹਿ ਹਿਰਦੇ ਦੇ ਅੰਤਰ ਧਿਆਨ ਕਰ ਲੈਣਾ ਕੀਤਾ ਹੈ। ਜਦੋਂ ਬਾਹਰ ਮੁਖੀ ਨੂੰ ਅੰਤਰ ਮੁਖੀ ਬੀਤਾ ਕੀਤਾ ਫਿਰ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀਆਂ ਘੁੱਟਾਂ ਭਰ ਭਰ ਕੇ ਕੀਤੀਆਂ ਹਨ, ਅਤਿਅੰਤ ਰਸਦਾਇਕ ਹਨ। ਜੋ ਜਿਸ ਰਸ ਦੇ ਸਦਰਸ਼ ਕੋਈ ਰਸ ਦੁਨੀਆਂ ਦਾ ਪੁੱਜਦਾ ਹੀ ਨਹੀਂ। ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ।
1: ਰਾਗ ਮਹੱਲਾ ਪੰਜਵਾ।
0: ਸਾਰੰਗ ਰਾਗ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਅਬ ਮੇਰੋ ਠਾਕੁਰ ਸਿਉ ਮਨ ਲੀਨਾ।
0: ਮਹਾਰਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਆਪ ਜੀ ਨੂੰ ਕੀ ਪ੍ਰਾਪਤ ਹੋਇਆ? ਮਹਾਰਾਜ ਜੋ ਬਖਸ਼ਿਸ਼ ਮਿਲੀ ਹੈ ਕਿਰਪਾਲਤਾ ਕਰਕੇ ਤਿਸ ਦੇ ਪਰਥਾਏ ਦੱਸੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਵਾਦ ਦੁਆਰਾ ਬ੍ਰਹਮ ਗਿਆਨ ਦੇ ਬਚਨਾਂ ਦੁਆਰਾ ਆਪਣੇ ਹਿਰਦੇ ਦੀ ਅਵਸਥਾ ਨੂੰ ਪ੍ਰਗਟ ਕਰਦੇ ਨੇ ਤਾਂ ਕਿ ਦੂਸਰਿਆਂ ਨੂੰ ਇਸ ਅਵਸਥਾ ਦਾ ਰੰਗ ਲੱਗ ਜਾਵੇ। ਹੇ ਗੁਰਸਿੱਖ ਪਿਆਰਿਓ, ਅਬ ਹੁਣ ਮੌਜੂਦਾ ਕਾਲ ਦੇ ਅੰਦਰ ਮੋਰੋ, ਸਾਡਾ ਇਹ ਜਿਹੜਾ ਮਨ ਹੈ ਨਾ, ਠਾਕੁਰ ਸਿਉ ਮਨ ਲੀਨਾ। ਠਾਕੁਰ ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਤੇ ਹਰਤਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਸਿਉ ਦਾ ਅਰਥ ਹੈ ਨਾਲ, ਉਸ ਦੇ ਨਾਮ ਦੇ ਨਾਲ, ਉਸ ਦੇ ਸਰੂਪ ਦੇ ਨਾਲ ਮਨ ਲੀਨਾ। ਸਾਡਾ ਇਹ ਜਿਹੜਾ ਮਨ ਲੀਨ ਹੋ ਗਿਆ ਹੈ, ਇਕਾਗਰ ਹੋ ਗਿਆ ਹੈ, ਲਿਵ ਵਾਲਾ ਹੋ ਗਿਆ ਹੈ।
1: ਦਾਨ ਗੁਰਪੂਰਾ ਜੀਆ।
0: ਸੋ ਮਹਾਰਾਜ ਆਪ ਜੀਆਂ ਨੂੰ ਹੋਰ ਕੀ ਦਾਤ ਮਿਲੀ ਹੈ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪ੍ਰਾਣਾ ਦੇ ਦਾਨ ਦੇਣ ਵਾਲੇ ਹਰੀ ਅਕਾਲ ਪੁਰਖ ਜੀ ਨੂੰ ਗੁਰਪੂਰਾ ਦੀਆ, ਪੂਰਿਆਂ ਸਤਿਗੁਰਾਂ ਨੇ ਸਾਡੇ ਤਾਂ ਦੇ ਦਿੱਤਾ ਹੈ। ਅਰਥਾਤ ਪੂਰਿਆਂ ਸਤਿਗੁਰਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਸਾਨੂੰ ਪ੍ਰਾਣਾ ਦੇ ਦਾਨ ਦੇਣ ਵਾਲੇ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੱਤਾ ਹੈ।
1: ਜਾਇਓ ਜਿਉਂ ਜਲ ਮੀਨਾ।
0: ਹੁਣ ਜਿਹੜਾ ਸਾਡਾ ਮਨ ਹੈ ਨਾ, ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਅੰਦਰ ਹੀ ਉਲਝ ਰਿਹਾ ਹੈ, ਭਾਵ ਇਕਾਗਰ ਹੋ ਰਿਹਾ ਹੈ। ਮਹਾਰਾਜ ਕਿਵੇਂ ਇਕਾਗਰ ਹੋ ਰਿਹਾ ਹੈ? ਹਜ਼ੂਰ ਫਰਮਾਉਂਦੇ ਨੇ, ਜਿਸ ਪ੍ਰਕਾਰ ਜੋ ਮੀਨਾ ਮਛਲੀ ਹੈ ਨਾ, ਉਹ ਜਲ ਦੇ ਵਿੱਚ ਉਲਝ ਕਰਕੇ ਰਹਿੰਦੀ ਹੈ, ਅਰਥਾਤ ਜਲ ਦੇ ਅੰਦਰ ਹੀ ਨਿਵਾਸ ਕਰਦੀ ਹੈ। ਜਲ ਤੋਂ ਬਿਨਾਂ ਜੀਵ ਨਹੀਂ ਸਕਦੀ, ਜਲ ਚੋਂ ਕੱਢਣਾ ਕਰੀਏ ਤੇ ਮਰ ਜਾਂਦੀ ਹੈ। ਇਸੇ ਪ੍ਰਕਾਰ ਸਾਡਾ ਮਨ ਰੂਪੀ ਮੀਨ ਜਿਹੜਾ ਮਾਸ਼ਾ ਹੈ, ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਅੰਦਰ ਉਲਝ ਰਿਹਾ, ਅਰਥਾਤ ਨਿਵਾਸ ਕਰ ਰਿਹਾ ਹੈ। ਜਿਵੇਂ ਮਛਲੀ ਦਾ ਜਲ ਦੇ ਅੰਦਰ ਨਿਵਾਸ ਹੈ, ਸਾਡਾ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਅੰਦਰ ਨਿਵਾਸ ਹੈ। ਉਸ ਦੇ ਸਰੂਪ ਦੇ ਧਿਆਨ ਕਰਕੇ ਹੀ ਆਤਮਿਕ ਆਨੰਦ ਨੂੰ ਮਾਣਦੇ ਹਾਂ। ਇਹ ਵੱਡੀ ਭਾਰੀ ਦਾਤ ਪੂਰਿਆਂ ਸਤਿਗੁਰਾਂ ਨੇ ਦੇ ਦਿੱਤੀ ਹੈ
1: ਜੀਓ।
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਕਾਮ ਕ੍ਰੋਧ ਲੋਭ ਮਦ ਮਤ ਸਰ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਪੰਜ ਵਿਕਾਰ ਨੇ, ਇਸੇ ਪ੍ਰਕਾਰ ਜਿਹੜੀ ਈਰਖਾ ਹੈ, ਇਹ ਤੇ ਖਹਿੜਾ ਨਹੀਂ ਛੱਡਦੀ। ਆਪ ਜੀ ਨੇ ਇਹਨਾਂ ਪੰਜ ਵਿਕਾਰਾਂ ਤੋਂ, ਈਰਖਾ ਤੋਂ ਆਪਣਾ ਕਿਵੇਂ ਖਹਿੜਾ ਛੁਡਾਇਆ ਹੈ? ਸਤਿਗੁਰੂ ਜੀ ਨਿਜ ਦਾ ਤਜ਼ਰਬਾ ਸਾਂਝਾ ਕਰਦੇ ਨੇ ਸਰਬਤ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ। ਭਾਈ ਇਹ ਜਿਹੜਾ ਕਾਮ ਕ੍ਰੋਧ ਲੋਭ ਮਦ ਕਹੀਏ ਅਹੰਕਾਰ ਤੇ ਮਤ ਸਰ ਜੋ ਈਰਖਾ ਹੈ,
1: ਅਰਪ ਸਗਲ ਦਾਨ ਕੀਨਾ।
0: ਅਸਾਂ ਨੇ ਇਹ ਸਾਰੇ ਜਿਹੜੇ ਵਿਕਾਰ ਨੇ ਨਾ, ਮਨ ਬਾਣੀ ਸਰੀਰ ਦੇ ਸਮੇਤ ਪੂਰਿਆਂ ਸਤਿਗੁਰਾਂ ਦੇ ਅੱਗੇ ਅਰਪਣ ਕਰ ਦਿੱਤੇ, ਤਾਂ ਫਿਰ ਪੂਰਿਆਂ ਸਤਿਗੁਰਾਂ ਨੇ ਸਾਡੇ ਉੱਪਰ ਐਸੀ ਕਿਰਪਾਲਤਾ ਕੀਤੀ ਜੋ ਸਾਨੂੰ ਸਗਲ ਦਾਨ ਕੀਨਾ, ਸਾਰੇ ਜਿਹੜੇ ਸ਼ੁਭ ਗੁਣ ਸਨ ਉਸ ਗੁਣ ਸਨ ਉਹਨਾਂ ਦਾ ਦਾਨ ਦੇ ਦਿੱਤਾ। ਪੂਰਿਆਂ ਸਤਿਗੁਰਾਂ ਨੇ ਕਿਰਪਾਲਤਾ ਕੀਤੀ, ਜਿਸ ਵੇਲੇ ਅਸੀਂ ਕਾਮ ਦੀ ਭਾਵਨਾ ਸਤਿਗੁਰੂ ਜੀ ਦੇ

0: ਸਨਮੁਖ ਅਰਪਣ ਕਰ ਦਿੱਤੀ ਨਾ ਮਹਾਰਾਜ। ਇਹ ਕਾਮ ਦੀ ਭਾਵਨਾ ਭਗਤੀ ਮਾਰਗ ਦੇ ਅੰਦਰ ਵਿਘਨ ਪਾਉਂਦੀ ਏ, ਆਪ ਜੀ ਨੂੰ ਅਰਪਣ ਕਰਦੇ ਆ। ਤਾਂ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਵਸਤੂ ਵਿਚਾਰ ਦੀ ਦਾਤ ਬਖਸ਼ਿਸ਼ ਕਰ ਦੇਣਾ ਕੀਤੀ। ਵਸਤੂ ਵਿਚਾਰ ਤੋਂ ਭਾਵ ਹੈ ਜਿਸ ਵਸਤੂ ਜਿਸ ਆਕਾਰ ਜਿਸ ਸਰੀਰ ਨੂੰ ਵੇਖ ਕੇ ਕਾਮ ਫੁਰਦਾ ਉਸ ਦੀ ਵਿਚਾਰ ਬਖਸ਼ਿਸ਼ ਕਰ ਦਿੱਤੀ। ਸਮਝਾ ਦਿੱਤਾ ਮਨ ਨੂੰ, ਸਿੱਖਿਆ ਦੇਣੀ ਹੈ ਮਨ ਕਿਸ ਸੁੰਦਰ ਸਰੂਪ ਵੱਲ ਵੇਖ ਕਰਕੇ ਡੋਲ ਰਿਹਾ ਹੈ ਤੇ ਸਰੀਰ ਹੀ ਹੈ ਨਾ, ਸਾਰਾ ਮਿੱਝ ਦਾ ਤੇ ਲਹੂ ਦਾ ਭਰਿਆ ਪਿਆ। ਮੁੱਖ ਦੇ ਵਿੱਚ ਥੁੱਕ ਹੈ, ਨੱਕ ਦੇ ਵਿੱਚ ਮੈਲ ਹੈ, ਕੰਨਾਂ ਦੇ ਵਿੱਚ ਮੈਲ ਹੈ, ਅੱਖਾਂ ਦੇ ਵਿੱਚ ਗਿੱਡ ਹੈ, ਮਲ ਮੂਤਰ ਦਾ ਸਾਰਾ ਪੇਟ ਭਰਿਆ ਪਿਆ। 206 ਸਰੀਰ ਦੇ ਵਿੱਚ ਹੱਡੀਆਂ ਨੇ, ਦੱਸ ਤੂੰ ਕਿਹੜੀ ਸਰੀਰ ਤੇ ਕਿਹੜੀ ਚੀਜ਼ ਤੇ ਮੋਹਿਤ ਹੋ ਰਿਹਾ? ਹੱਡੀਆਂ ਤੇ, ਮਲ ਮੂਤਰ ਤੇ, ਮੂੰਹ ਵਾਲੇ ਥੁੱਕ ਤੇ, ਜਾਂ ਇਸੇ ਪ੍ਰਕਾਰ ਅੱਖਾਂ ਵਾਲੀ ਗਿੱਡ ਤੇ? ਕਿਸ ਚੀਜ਼ ਤੇ ਮੋਹਿਤ ਹੋ ਰਿਹਾ? ਇਹ ਵਸਤੂ ਵਿਚਾਰ ਹੈ ਕਾਮ ਦਾ ਫੁਰਨਾ ਮਿਟਣ ਵਾਸਤੇ। ਇਸ ਪ੍ਰਕਾਰ ਜਦੋਂ ਕਾਮ ਦਾ ਫੁਰਨਾ ਫੁਰਿਆ ਤੇ ਵਸਤੂ ਵਿਚਾਰ ਨੂੰ ਕਰਨਾ ਕੀਤਾ ਤੇ ਫਿਰ ਗਿਲਾਨੀ ਭਾਵ ਪੈਦਾ ਹੋਇਆ, ਕਾਮ ਤੋਂ ਖਹਿੜਾ ਛੁੱਟ ਗਿਆ। ਵਸਤੂ ਵਿਕਾਰ ਦੇ ਨਾਲ ਵਿਚਾਰ ਦੇ ਨਾਲ ਸਤਿਗੁਰੂ ਜੀ ਨੇ ਮਨ ਦੇ ਵਿੱਚੋਂ ਕਾਮ ਦਾ ਫੁਰਨਾ ਮੇਟ ਦਿੱਤਾ। ਜਦੋਂ ਮਨ ਦੇ ਅੰਦਰ ਕ੍ਰੋਧ ਆਇਆ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਾਂਤੀ ਸੁੱਖ ਦੇ ਦਿੱਤਾ। ਸ਼ਾਂਤੀ ਨੂੰ ਧਾਰਨ ਕੀਤਾ ਫਿਰ ਕ੍ਰੋਧ ਦਾ ਭਾਵ ਹੋ ਗਿਆ। ਜਦੋਂ ਸਤਿਗੁਰੂ ਜੀ ਦੇ ਸਨਮੁਖ ਲੋਭ ਨੂੰ ਅਰਪਣ ਕਰ ਦਿੱਤਾ ਤਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਹਿਰਦੇ ਦੇ ਅੰਦਰ ਸੰਤੋਖ ਦੀ ਦਾਤ ਦੇ ਦਿੱਤੀ। ਸੰਤੋਖ ਦੇ ਨਾਲ ਐਸੇ ਰੱਜ ਰਹੇ ਹਾਂ, ਕਿਸੇ ਪਦਾਰਥ ਦਾ ਲੋਭ ਫੁਰਦਾ ਹੀ ਨਹੀਂ। ਤੇ ਜਿਸ ਵੇਲੇ ਮਦ ਅਹੰਕਾਰ ਸਤਿਗੁਰੂ ਜੀ ਨੂੰ ਅਰਪਿਆ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਿਮਰਤਾ ਦਾ ਭਾਵ ਬਖਸ਼ਿਸ਼ ਕਰ ਦਿੱਤਾ। ਜਿਸ ਦੇ ਪ੍ਰਥਾਏ ਸਤਿਗੁਰੂ ਜੀ ਬਚਨ ਕਰਦੇ ਨੇ, ਗਰੀਬੀ ਗਦਾ ਹਮਾਰੀ, ਇਹ ਜਿਹੜੀ ਨਿਮਰਤਾ ਹੈ ਨਾ, ਇਹ ਸਾਡਾ ਵੱਡਾ ਭਾਰੀ ਸ਼ਸਤਰ ਗਦਾ ਅਰਥਾਤ ਗੁਰਜ ਹੈ। ਖੰਨਾ ਸਗਲ ਰੇ ਨਿਸ਼ਾਰੀ, ਜੋ ਸਭਨਾ ਦੀ ਚਰਨ ਧੂੜ ਰਹਿ ਹੋ ਕਰਕੇ ਰਹਿੰਦੇ, ਇਹ ਸਾਡਾ ਗਿਆਨ ਰੂਪੀ ਖੜਗ ਖੰਡਾ ਹੈ। ਇਸ ਅੱਗੇ ਕੋ ਨਾ ਟਿਕੈ ਵਿਕਾਰੀ, ਇਸ ਖੜਗ ਦੇ ਅੱਗੇ, ਇਸ ਗਦਾ ਗੁਰਜ ਦੇ ਅੱਗੇ ਕੋਈ ਵਿਕਾਰ ਟਿਕਦਾ ਹੀ ਨਹੀਂ। ਇਸ ਪ੍ਰਕਾਰ ਜਦੋਂ ਸਤਿਗੁਰੂ ਜੀ ਦੇ ਸਨਮੁਖ ਅਸਾਂ ਨੇ ਮਦ ਅਹੰਕਾਰ ਅਰਪਣ ਕੀਤਾ, ਸਤਿਗੁਰੂ ਜੀ ਨੇ ਨਿਮਰਤਾ ਦੀ ਦਾਤ ਦੇ ਦਿੱਤੀ। ਇਸੇ ਪ੍ਰਕਾਰ ਮਤਸਰ ਜਿਹੜੀ ਹਿਰਦੇ ਦੇ ਅੰਦਰ ਈਰਖਾ ਸੀ ਨਾ, ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤੀ। ਮਹਾਰਾਜ, ਇਹ ਈਰਖਾ ਬੜਾ ਤੰਗ ਕਰਦੀ ਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਸਮਤਾ ਦਾ ਗੁਣ ਦੇ ਦਿੱਤਾ। ਸਮਤਾ ਤੋਂ ਭਾਵ ਹੈ ਸਭਨਾਂ ਨੂੰ ਬਰਾਬਰ ਕਰਕੇ ਜਾਣਨਾ। ਸਾਹਮਣੇ ਭਾਵੇਂ ਚੋਰ ਹੋਵੇ, ਭਾਵੇਂ ਸਾਧ ਹੋਵੇ, ਭਾਵੇਂ ਈਰਖਾਲੂ ਹੋਵੇ, ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਜੀ ਦੀ ਜੋਤ ਜਾਣ ਕੇ ਸਭਨਾਂ ਨੂੰ ਇੱਕ ਸਮਾਨ ਜਾਣਨਾ ਕਿ ਸਾਰੇ ਜੀਵ ਵਾਹਿਗੁਰੂ ਜੀ ਦੇ ਹੀ ਨੇ। ਸਾਧ ਸੰਗਤ ਜੀ, ਸੰਤ ਜਨ ਤਾਂ ਹੀ ਉੱਤਮ ਨੇ ਨਾ, ਐਸੀ ਸਮਤਾ ਵਾਲੀ ਦ੍ਰਿਸ਼ਟੀ ਨੂੰ ਧਾਰਨ ਕਰਦੇ ਨੇ। ਭਾਵੇਂ ਤਿੰਨਾਂ ਦੇ ਕੋਲ ਕੋਈ ਚੋਰ ਆਵੇ, ਉੱਤਮ ਅਧਿਕਾਰੀ ਆਵੇ, ਜਗਿਆਸੂ ਆਵੇ ਜਾਂ ਦੁਐਸ਼ ਵਾਲਾ ਆਵੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਜੋ ਪਰਮੇਸ਼ਰ ਜੀ ਸਰਬਤ ਸਥਾਨਾਂ ਦੇ ਅੰਦਰ ਪੂਰਨ ਹੋ ਰਹੇ ਨੇ, ਵਾਹਿਗੁਰੂ ਜੀ ਦੇ ਸੰਤ ਪਿਆਰੇ ਤੇ ਨਿਰਗੁਣ ਬ੍ਰਹਮ ਜੀ ਦੇ ਅੰਦਰ ਧਿਆਨ ਲਗਾਉਂਦੇ ਨੇ, ਤੇ ਮੰਤਰੰ ਰਾਮ ਰਾਮ ਨਾਮੰ, ਜਿਹੜਾ ਵੀ ਕੋਈ ਸੰਤ ਜਨਾਂ ਦੇ ਕੋਲ ਚੱਲ ਕੇ ਆ ਜਾਵੇ, ਰਾਮ ਰਮੇ ਹੋਏ ਪਰਮੇਸ਼ਰ ਜੀ ਦੇ ਨਾਮ ਦਾ ਜੋ ਮੰਤਰ ਦ੍ਰਿੜ ਕਰਵਾ ਦਿੰਦੇ ਨੇ। ਸੋ ਆਪ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਸਮਤਾ ਵਾਲੀ ਬਿਰਤੀ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਸਾਡੇ ਤਾਂ ਹੀ ਬਖਸ਼ਿਸ਼ ਕਰ ਦੇਣਾ ਕੀਤੀ।
1: ਅਰਪ ਸਗਲ ਦਾਨ ਕੀਨਾ,
0: ਇਸ ਪ੍ਰਕਾਰ ਅਸਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਬਾਣੀ ਸਰੀਰ ਦੇ ਸਹਿਤ ਸਤਿਗੁਰਾਂ ਦੇ ਅੱਗੇ ਅਰਪਣ ਕਰ ਦਿੱਤੇ, ਕਿਉਂਕਿ ਜਦੋਂ ਤੱਕ ਸਤਿਗੁਰੂ ਜੀ ਦੇ ਅੱਗੇ ਆਪੇ ਭਾਵ ਨੂੰ ਸਮਰਪਿਤ ਨਾ ਕਰੀਏ ਉਦੋਂ ਤੱਕ ਦਾਤਾਂ ਨਹੀਂ ਮਿਲਦੀਆਂ, ਇਹ ਵਾਲੀਆਂ ਵੱਡੀਆਂ ਦਾਤਾਂ। ਤੇ ਜਿਸ ਵੇਲੇ ਆਪਾ ਭਾਵ ਤੋਂ ਸਮਰਪਣ ਕਰ ਦਿੱਤਾ ਨਾ, ਫਿਰ ਸਗਲ ਦਾਨ ਦੀਨਾ, ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਵਸਤੂ ਵਿਚਾਰ ਦਾ ਦਾਨ ਦਿੱਤਾ, ਕਿਰਪਾਲਤਾ ਕਰਕੇ ਨਿਮਰਤਾ ਦਾ ਦਾਨ ਦਿੱਤਾ, ਕਿਰਪਾਲਤਾ ਕਰਕੇ ਸੰਤੋਖ ਦਾ ਦਾਨ ਦਿੱਤਾ, ਸਮਤਾ ਦਾ ਦਾਨ ਪੂਰਿਆ ਸਤਿਗੁਰਾਂ ਨੇ ਦਿੱਤਾ। ਇਸ ਪ੍ਰਕਾਰ ਇਹ ਵੱਡੇ ਭਾਰੀ ਦਾਨ ਸਤਿਗੁਰੂ ਜੀ ਨੇ ਸਾਨੂੰ ਦੇ ਦੇਣਾ ਕੀਤੇ ਹਨ ਜੀ।
1: ਮੰਤਰ ਦ੍ਰਿੜਾਏ ਹਰ ਔਖਦ ਗੁਰ ਦੀਓ,
0: ਹੇ ਪਿਆਰਿਓ ਗੁਰਸਿੱਖੋ, ਹੋਰ ਬਖਸ਼ਿਸ਼ ਤੇ ਬਚਨ ਸਰਵਣ ਕਰਨਾ ਕਰੋ। ਸਾਨੂੰ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਨਾ ਮੰਤਰ ਦ੍ਰਿੜਾਏ, ਜੋ ਗੁਰਮੰਤਰ ਵਾਹਿਗੁਰੂ ਹੈ ਇਹ ਦ੍ਰਿੜ ਕਰਵਾ ਦਿੱਤਾ, ਜੋ ਮੂਲ ਮੰਤਰ ਹੈ ਇਹ ਦ੍ਰਿੜ ਕਰਵਾ ਦਿੱਤਾ, ਜੋ ਮਾਲਾ ਮੰਤਰ ਜਪਜੀ ਸਾਹਿਬ ਹੈ ਇਹ ਦ੍ਰਿੜ ਕਰਵਾ ਦਿੱਤਾ, ਇਹ ਬਾਣੀ ਜਿਤਨੀ ਵੀ ਹੈ ਨਾ ਇਹ ਸਾਰੀ ਦੀ ਸਾਰੀ ਸਤਿਗੁਰੂ ਜੀ ਦੇ ਮੰਤਰ ਨੇ, ਅੰਮ੍ਰਿਤਮਈ ਗੁਰਬਾਣੀ ਮੰਤਰ ਰੂਪ ਸਾਨੂੰ ਦ੍ਰਿੜ ਕਰਵਾ ਦਿੱਤੀ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਜੋ ਮੰਤਰਾਂ ਸਿਰ ਮੰਤਰ ਤੇ ਜੰਤਰਾਂ ਸਿਰ ਜੰਤਰ ਹੈ। ਹਰ ਔਖਦ ਗੁਰ ਦੀਓ, ਇਸ ਪ੍ਰਕਾਰ ਹਰੀ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਮੂਲ ਮੰਤਰ, ਗੁਰ ਮੰਤਰ, ਮਾਲਾ ਮੰਤਰ, ਬੀਜ ਮੰਤਰ, ਮਹਾਂ ਮੰਤਰ ਦੇ ਰੂਪ ਵਿੱਚ ਸਾਨੂੰ ਦ੍ਰਿੜ ਕਰਵਾ ਦਿੱਤਾ। ਜੋ ਅੰਮ੍ਰਿਤ ਨਾਮ ਔਖਦ ਔਸ਼ਧੀ ਰੂਪ ਹੈ, ਸਗਲ ਰੋਗ ਕਾ ਔਖਦ ਨਾਮ, ਜਿਹੜਾ ਨਾਮ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੋਗਾਂ ਨੂੰ ਵੀ ਕੱਟਦੀ ਹੈ। ਇਹ ਦਵਾਈ ਸ਼ਬਦ ਸਪਰਸ਼ ਰੂਪ ਰਸ ਗੰਧ ਵਿਕਾਰਾਂ ਨੂੰ ਵੀ ਕੱਟਦੀ ਹੈ। ਇਹ ਜਿਹੜੀ ਦਵਾਈ ਹੈ ਅਹੰ ਹਉਮੈ ਰੋਗ ਨੂੰ ਵੀ ਕੱਟਦੀ ਹੈ। ਇਹ ਜਿਹੜੀ ਦਵਾਈ ਹੈ ਜਮਾਂ ਦੀਆਂ ਫਾਹੀਆਂ ਵੀ ਕੱਟਦੀ ਹੈ ਤੇ 84 ਲੱਖ ਦੇ ਗੇੜਿਆਂ ਦੇ ਜਾਲ ਕੱਟਦੀ ਹੈ। ਐਸੀ ਔਸ਼ਧੀ ਐਸੀ ਦਵਾਈ ਪੂਰਿਆਂ ਸਤਿਗੁਰਾਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਸਾਡੇ ਤਾਂ ਹੀ ਦੇਣਾ ਕੀਤੀ ਹੈ ਜੀਓ।
1: ਮਿਲਿਓ ਸਗਲ ਪ੍ਰਬੀਨਾ,
0: ਤੇ ਫਿਰ ਪ੍ਰਬੀਨ ਨਿਪੁੰਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਗਲ ਸਭਨਾ ਦੇ ਅੰਦਰ ਵਸਣ ਵਾਲੇ ਸਰਬ ਵਿਆਪੀ ਨੇ ਨਾ, ਸਾਨੂੰ ਹਿਰਦੇ ਸਥਾਨ ਦੇ ਅੰਦਰ ਹੀ ਮਿਲੇ ਹਨ ਜੀਓ।
1: ਤੇਰਾ ਤੂੰ ਠਾਕੁਰ ਮੇਰਾ,
0: ਮਹਾਰਾਜ ਹੁਣ ਆਪ ਜੀ ਦੇ ਹਿਰਦੇ ਦਾ ਭਾਵ ਕਿਹੋ ਜਿਹਾ ਹੈ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਕੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਹਾਂ, ਵਾਹਿਗੁਰੂ ਜੀ ਗ੍ਰਹਿ ਤੇਰਾ, ਇਹ ਸਰੀਰ ਰੂਪੀ ਘਰ ਆਪ ਜੀ ਦਾ ਹੈ। ਗ੍ਰਹਿ ਤੇਰਾ ਇਹ ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟੇ ਜੋ ਅੰਤਸ਼ਕਰਨ ਹੈ ਨਾ, ਇਹ ਆਪ ਜੀਆਂ ਦਾ ਘਰ ਹੈ। ਗ੍ਰਹਿ ਤੇਰਾ ਮਹਾਰਾਜ ਇਹ ਜੋ ਹਿਰਦਾ ਸਥਾਨ ਹੈ ਨਾ, ਆਪ ਜੀ ਦਾ ਨਿਵਾਸ ਸਥਾਨ, ਇਹ ਆਪ ਜੀ ਦਾ ਹੈ। ਗ੍ਰਹਿ ਤੇਰਾ ਮਹਾਰਾਜ ਇਹ ਸੱਚਖੰਡ ਹਰਿਮੰਦਰ ਸਾਹਿਬ ਸਥਾਨ ਆਪ ਜੀ ਦਾ ਹੈ, ਜਿੱਥੇ ਆਪ ਜੀ ਪ੍ਰਤੱਖ ਅੱਠੇ ਪਹਿਰ ਵਸਦੇ ਹੋ। ਗ੍ਰਹਿ ਤੇਰਾ ਮਹਾਰਾਜ ਇਹ ਸਾਧ ਸੰਗਤ ਸਤ ਸੰਗਤ ਰੂਪੀ ਘਰ ਤੇਰਾ ਹੈ। ਗ੍ਰਹਿ ਤੇਰਾ ਮਹਾਰਾਜ ਇਹ ਸੰਸਾਰ ਰੂਪੀ ਸਾਰਾ ਘਰ ਆਪ ਜੀ ਦਾ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮਹਾਰਾਜ ਇਸ ਪ੍ਰਕਾਰ ਇਹ ਸੰਸਾਰ ਰੂਪੀ ਹਿਰਦੇ ਰੂਪੀ ਘਰ ਤੇਰਾ, ਤੂੰ ਠਾਕੁਰ ਮੇਰਾ, ਕੇਵਲ ਤਾਂ ਕੇਵਲ ਆਪ ਜੀ ਹੀ ਸ੍ਰਿਸ਼ਟੀ ਦੇ ਕਰਤਾ ਪਰਤਾ ਹਰਤਾ ਜੀ, ਮੇਰੇ ਸਵਾਮੀ ਮੇਰੇ ਮਾਲਕ ਹੋ।
1: ਹਾਂ ਕੋਈ ਪ੍ਰਭ ਦੀਨਾ,
0: ਇਸ ਪ੍ਰਕਾਰ ਜਦੋਂ ਆਤਮ ਭਾਵ ਨੂੰ ਸਮਰਪਣ ਕਰ ਦਿੱਤਾ ਨਾ ਸਤਿਗੁਰਾਂ ਦੇ ਅੱਗੇ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਹਿਰਦੇ ਚੋਂ ਹਉ ਖੋਈ ਹਉਮੈ ਦੀ ਭਾਵਨਾ ਹੀ ਮੇਟ ਦਿੱਤੀ, ਪ੍ਰਭ ਦੀਨਾ, ਤੇ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਸਾਨੂੰ ਕਿਰਪਾਲਤਾ ਕਰਕੇ ਮੇਲ ਦੇਣਾ ਕੀਤਾ ਜੀ। ਕਿਵੇਂ ਮੇਲਿਆ? ਪ੍ਰਭ ਦੀਨਾ, ਪ੍ਰਭੂ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਦੇ ਕਰਕੇ, ਨਾਮ ਜਪਾ ਕਰਕੇ ਪਰਮੇਸ਼ਰ ਜੀ ਦੇ ਨਾਲ ਇਕਮਿਕ ਕਰ ਦਿੱਤਾ ਹੈ ਜੀਓ।
1: ਨਾਨਕ ਮੈਂ ਸਹਿਜ ਕਹਿਰ ਪਾਇਆ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹੋ ਦਾ ਭਾਵ ਉਚਾਰਦੇ ਹਨ, ਫਰਮਾਉਂਦੇ ਹਨ, ਬਖਸ਼ਿਸ਼ਾਂ ਦੇ ਬਚਨ ਰਸਨਾ ਤੋਂ ਪ੍ਰਗਟ ਕਰ ਰਹੇ ਨੇ। ਸੋ ਬਚਨ ਕਰਕੇ ਕਹਿਣਾ ਕਰਦੇ ਨੇ, ਹੇ ਭਾਈ ਮੈਂ ਸਹਿਜ ਕਰ ਪਾਇਆ, ਮੈਂ ਸਹਿਜ ਕਰ ਸ਼ਾਂਤੀ ਦੇ ਘਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ ਜੀਓ।
1: ਭਗਤ ਭੰਡਾਰ ਖਜ਼ੀਨਾ,
0: ਤੇ ਹਰੀ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਦਾ ਜੋ ਭੰਡਾਰਾ ਹੈ ਨਾ, ਖਜ਼ਾਨਾ ਰੂਪ, ਇਹ ਸਾਨੂੰ ਪੂਰਿਆਂ ਸਤਿਗੁਰਾਂ ਨੇ ਦੇਣਾ ਕੀਤਾ। ਇਸ ਖਜ਼ਾਨੇ ਦੁਆਰਾ, ਇਸ ਨਾਮ ਦੁਆਰਾ ਜਪ ਕਰਕੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਹੈ ਜੀਓ।
1: ਮਹੱਲਾ ਪੰਜਵਾ,
0: ਸਾਰਗ ਮਹੱਲਾ ਪੰਜਵਾ ਸਤਿਗੁਰੂ ਜੀ ਨੇ ਸਿਰਲੇਖ ਰੱਖਿਆ। ਸਰਲੇਖ ਸਾਰਗ ਹੈ, ਪਰ ਅਰਥ ਸਾਰੰਗ ਕਰਨਾ, ਕਿਉਂਕਿ ਰਾਗ ਸਾਰੰਗ ਹੈ। ਸੋ ਸਹਜੂਰ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ,
1: ਹਨ ਸਭ ਜੀਅ ਤੇਰੇ ਤੂੰ ਤਾਰੇ।
0: ਮਹਾਰਾਜ ਹੁਣ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਕੇ ਆਪ ਜੀ ਦੇ ਹਿਰਦੇ ਦਾ ਭਾਵ ਕਿਹੋ ਜਿਹਾ ਹੈ ਪਰਮੇਸ਼ਰ ਜੀ ਦੇ ਪ੍ਰਥਾਏ, ਤੇ ਬਚਨ ਕਰਦੇ ਨੇ, ਭਾਈ ਐਸਾ ਭਾਵ ਬਣ ਆਇਆ। ਵਾਹਿਗੁਰੂ ਜੀ ਦੇ ਸਨਮੁਖ ਉਚਾਰਦੇ ਹਾਂ, ਮੋਹਨ ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀਓ, ਮੋਹਨ ਆਪਣੇ ਪਿਆਰਿਆਂ ਦੇ ਮਨਾਂ ਦੇ ਵਿੱਚੋਂ ਮੋਹ ਦਾ ਹਨਨ ਕਰ ਦੇਣ ਵਾਲੇ ਪਰਮੇਸ਼ਰ ਜੀਓ, ਸਭ ਜੀਵ ਤੇਰੇ, ਇਹ ਜਿੰਨੇ ਵੀ ਜੀਵ ਜੰਤੂ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਨੇ ਨਾ, ਇਹ ਸਭ ਆਪ ਜੀ ਦੇ ਨੇ, ਸਾਰਿਆਂ ਨੂੰ ਆਪ ਜੀ ਨੇ ਪੈਦਾ ਕੀਤਾ। ਕੋਈ ਐਸਾ ਜੀਵ ਨਹੀਂ ਜਿਹੜਾ ਆਪ ਜੀ ਦੇ ਪੈਦਾ ਕੀਤੇ ਤੋਂ ਬਿਨਾਂ ਪੈਦਾ ਹੋਇਆ ਹੋਵੇ। ਜੀਵ ਜੰਤ ਤੇਰੇ ਧਾਰੇ, ਸਾਰਿਆਂ ਨੂੰ ਪੈਦਾ ਕਰਨ ਵਾਲੇ, ਸਭਨਾਂ ਨੂੰ ਧਾਰਨ ਵਾਲੇ ਵੀ ਆਪ ਹੋ। ਮਹਾਰਾਜ ਜਿਨ੍ਹਾਂ ਜੀਵਾਂ ਦੇ ਉੱਪਰ ਆਪ ਜੀ ਬਖਸ਼ਿਸ਼ ਕਰ ਦਿੰਦੇ ਹੋ, ਤੂੰ ਤਾਰਹੇ, ਆਪ ਹੀ ਸਤਿਗੁਰਾਂ ਦੇ ਨਾਲ ਮੇਲ ਕਰਕੇ ਤਿੰਨਾਂ ਜੀਵਾਂ ਨੂੰ ਤਾਰਦੇ ਹੋ ਜੀਓ।
1: ਹੈ ਸੰਘਾਰ ਨਿਮਖ ਕਿਰਪਾ ਤੇ,
0: ਮਹਾਰਾਜ ਨਿਮਖ ਮਾਤਰ ਵੀ ਜਿਨ੍ਹਾਂ ਦੇ ਉੱਪਰ ਆਪ ਜੀ ਕਿਰਪਾ ਕਰ ਦਿੰਦੇ ਹੋ ਨਾ, ਉਹ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਨੇ। ਸੰਘਾਰ ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੁਸ਼ਮਣਾਂ ਦਾ ਆਪ ਜੀ ਸੰਘਾਰ ਨਾਸ਼ ਕਰ ਦਿੰਦੇ ਹੋ, ਪਰ ਤਖ ਵੀ ਤਨਾਂ ਦੇ ਦੁਸ਼ਮਣਾਂ ਨੂੰ ਸੰਘਾਰ ਦਿੰਦੇ ਹੋ। ਜਿਵੇਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਹਰਨਾਕਸ਼ ਨੂੰ ਸੰਘਾਰ ਮਾਰ ਦੇਣਾ ਕੀਤਾ ਮਹਾਰਾਜ, ਪਿਆਰਿਆਂ ਦੀ ਰੱਖਿਆ ਵਾਸਤੇ ਦੁਸ਼ਟਾਂ ਨੂੰ ਸੰਘਾਰ ਦੇ ਹੋ। ਇਸੇ ਪ੍ਰਕਾਰ ਹਿਰਦੇ ਵਿੱਚ ਸ਼ੁਭ ਗੁਣਾਂ ਦੀ ਰਖਵਾਲੀ ਵਾਸਤੇ ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਸੰਘਾਰ ਦਿੰਦੇ ਹੋ। ਨਿਮਖ ਮਾਤਰ ਹੀ ਜਦੋਂ ਕਿਰਪਾ ਕਰਦੇ ਹੋ, ਸਾਰੇ ਦੁਸ਼ਮਣਾਂ ਦੇ ਬੰਧਨਾਂ ਤੋਂ ਮੁਕਤ ਕਰ ਦਿੰਦੇ ਹੋ ਜੀ।
1: ਕੋਟ ਬ੍ਰਹਿਮੰਡ ਉਧਾਰ ਹੈ
0: ਮਹਾਰਾਜ, ਕਰੋੜਾਂ ਬ੍ਰਹਿਮੰਡਾਂ ਨੂੰ ਪੈਦਾ ਕਰਨ ਵਾਲੇ ਵੀ ਆਪ ਹੋ, ਉਧਾਰ ਹੈ। ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਅਸੰਖਾਂ ਹੀ ਵਸਦੇ ਹੋਏ ਜੀਵਾਂ ਦਾ ਉਧਾਰ ਕਰਨ ਵਾਲੇ ਆਪ ਹੋ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ,
1: ਅਰਦਾਸ ਬਹੁਤ ਬੇਨੰਤੀ।
0: ਭਾਈ, ਅਸੀਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬਹੁਤ ਅਰਦਾਸਾਂ ਸਦਾ ਕਰਦੇ ਹੀ ਰਹਿੰਦੇ ਹਾਂ ਜੀ। ਕਿਵੇਂ ਅਰਦਾਸਾਂ ਕਰਦੇ ਹੋ ਤੇ ਹਜ਼ੂਰ ਫਰਮਾਉਂਦੇ ਨੇ ਬਹੁਤ ਬੇਨੰਤੀ, ਬਹੁਤ ਬੇਨਤੀਆਂ ਵਾਲੇ ਅਲਫਾਜ ਸ਼ਬਦ ਪਾ ਪਾ ਕੇ ਅਰਦਾਸਾਂ ਕਰਦੇ ਹਾਂ। ਸਾਧ ਸੰਗਤ ਜੀ, ਜਿਵੇਂ ਸਾਡੀ ਪੰਥਕ ਅਰਦਾਸ ਹੈ, ਆਪ ਜੀ ਥੋੜ੍ਹਾ ਸਮਾਂ ਪਹਿਲਾਂ ਅਰਦਾਸ 'ਚ ਸ਼ਾਮਿਲ ਹੋਏ ਹੋ ਨਾ, ਸੋ ਅਰਦਾਸ ਦਾ ਪਹਿਲਾ ਜਿਸ ਪ੍ਰਕਾਰ ਪਹਿਰਾ ਹੈ, ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬਾਣੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਦੂਜਾ ਪੈਰਾਗ੍ਰਾਫ ਹੈ ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਵਾਲਾ, ਫਿਰ ਜਿੰਨਾ ਸਿੰਘਾਂ ਸਿੰਘਣੀਆਂ, ਫਿਰ ਪੰਜ ਤਖਤਾਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਸਾਡੀ ਪੰਥਕ ਅਰਦਾਸ ਹੈ ਜਿਸ ਦੇ ਵਿੱਚ ਗੁਰਧਾਮਾਂ ਨੂੰ ਯਾਦ ਕੀਤਾ ਜਾਂਦਾ ਹੈ, ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ, ਹੱਠ ਵਾਲਿਆਂ ਨੂੰ, ਜਪ ਵਾਲਿਆਂ ਨੂੰ, ਤਪ ਵਾਲਿਆਂ ਨੂੰ ਯਾਦ ਕੀਤਾ ਜਾਂਦਾ। ਇਹ ਤੇ ਸਾਡੀ ਅਰਦਾਸ ਹੈ, ਤੇ ਅਰਦਾਸ ਦੇ ਅੰਦਰ ਬੇਨਤੀਆਂ ਕਿਹੜੀਆਂ ਨੇ, ਜੋ ਗੁਰਬਾਣੀ ਦਾ ਪਾਠ ਕਰਕੇ ਬੇਨਤੀ ਕਰਦੇ ਹਨ, ਮਹਾਰਾਜ ਫਲਾਨੀ ਗੁਰਬਾਣੀ ਦਾ ਪਾਠ ਕੀਤਾ ਗਿਆ, ਅੱਖਰ ਵਾਧਾ ਘਾਟਾ ਭੁੱਲ ਚੁੱਕ ਖਿਮਾ ਕਰਨੀ, ਇਹ ਬੇਨਤੀ ਹੈ। ਜੋ ਨਿੱਜੀ ਮੰਗ ਨੂੰ ਮੰਗਣਾ, ਮਹਾਰਾਜ ਕਿਰਪਾਲਤਾ ਕਰੋ, ਆਪ ਜੀ ਪ੍ਰਾਣ ਕੇ ਬਚਾਈਆ ਦੂਦ ਪੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦੋਮਾਨੀ ਮਹਾਵਾਨ ਹੋ। ਮਹਾਰਾਜ ਦੁੱਧ ਦੀਆਂ ਦਾਤਾਂ ਪੁੱਤਰ ਦੀਆਂ ਦਾਤਾਂ ਦੇਣ ਵਾਲੇ ਹੋ, ਕਿਰਪਾਲਤਾ ਕਰਕੇ ਪੁੱਤ ਪੋਤਰੇ ਬਖਸ਼ੋ, ਕਿਰਪਾ ਕਰਕੇ ਸੰਤਾਨ ਬਖਸ਼ੋ, ਕਿਰਪਾ ਕਰਕੇ ਧਨ ਬਖਸ਼ੋ, ਕਿਰਪਾ ਕਰਕੇ ਤਰੱਕੀਆਂ ਬਖਸ਼ੋ, ਕਾਰੋਬਾਰਾਂ ਦੇ ਵਿੱਚ ਵਾਧਾ ਬਖਸ਼ੋ, ਨਿਤਨੇਮ ਦੀ ਦਾਤ ਬਖਸ਼ੋ, ਨਿਤਨੇਮ ਵਿੱਚ ਪਰਪੱਕਤਾ ਬਖਸ਼ੋ, ਸਿਮਰਨ ਭਜਨ ਦੀ ਦਾਤ ਬਖਸ਼ੋ, ਸਤ ਸੰਗਤ ਦੀ ਦਾਤ ਬਖਸ਼ੋ, ਦੇਹ ਅਰੋਗਤਾ ਬਖਸ਼ੋ, ਪਰਿਵਾਰ ਦੇ ਅੰਦਰ ਏਕਤਾ ਇਤਫਾਕ ਅਤੇ ਪਿਆਰ ਬਖਸ਼ੋ, ਮਹਾਰਾਜ ਮਿਲ ਵਰਤਨ ਦੀ ਭਾਵਨਾ ਬਖਸ਼ੋ, ਮੈਤਰੀ ਭਾਵ ਬਖਸ਼ੋ। ਇਹ ਜਿਹੜੀਆਂ ਦਾਤਾਂ ਮੰਗਦੇ, ਇਹ ਸਾਡੀਆਂ ਬੇਨਤੀਆਂ ਨੇ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਅਰਦਾਸ ਕਰਦੇ ਹਾਂ, ਤੇ ਆਪਣੀਆਂ ਜੋ ਨਿੱਜ ਦੀਆਂ ਲੋੜਾਂ ਨੇ ਉਹਨਾਂ ਬਚਨਾਂ ਨੂੰ ਬੇਨਤੀ ਰੂਪ ਦੇ ਵਿੱਚ ਅਰਦਾਸ ਵਿੱਚ ਪਾ ਕਰਕੇ ਅਕਾਲ ਪੁਰਖ ਜੀ ਦੇ ਸਨਮੁਖ ਕਹਿੰਦੇ ਹਾਂ। ਮਹਾਰਾਜ ਆਪ ਜੀ ਤਾਂ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹੇ ਹੋ, ਆਪ ਜੀ ਫਿਰ ਕਿਹੜੀਆਂ ਦਾਤਾਂ ਮੰਗਦੇ ਹੋ? ਤੇ ਹਜ਼ੂਰ ਬਚਨ ਕਰਦੇ ਨੇ, ਅਸੀਂ ਬੇਨਤੀਆਂ ਕਰਦੇ ਹਾਂ ਮਹਾਰਾਜ, ਆਪ ਨਿਮਖ ਨਿਮਖ ਕਾਲ ਦੇ ਅੰਦਰ ਸਾਡੀ ਸਾਰ ਸੰਭਾਲ ਕਰਨਾ ਕਰੋ। ਮਹਾਰਾਜ ਜਿਵੇਂ ਆਦਿ ਸਮੇਂ ਤੋਂ ਭਗਤ ਜਨਾਂ ਨੂੰ ਨਿਮਖ ਨਿਮਖ ਕਾਲ, ਅੱਖ ਝਮਕਣ ਦਾ ਜਿਤਨਾ ਸਮਾਂ ਲੱਗਦਾ, ਵਕਤ ਲੱਗਦਾ, ਉਸਨੂੰ ਨਿਮਖ ਕਿਹਾ ਜਾਂਦਾ ਹੈ। ਆਦਿ ਕਾਲ ਤੋਂ ਨਿਮਖ ਨਿਮਖ ਭਗਤਾਂ ਨੂੰ ਸੰਭਾਲਦੇ ਆਏ ਹੋ ਮਹਾਰਾਜ, ਸਾਡੀ ਵੀ ਨਿਮਖ ਕਾਲ, ਨਿਮਖ ਕਾਲ ਦੇ ਅੰਦਰ ਭਾਵ ਹਰ ਇੱਕ ਪਲ, ਹਰ ਇੱਕ ਬਿੰਦ ਦੇ ਅੰਦਰ ਆਪ ਜੀ ਹੀ ਸੰਭਾਲ ਕਰਦੇ ਹੋ ਜੀਓ।
1: ਉਹ ਕਿਰਪਾਲ ਦੀਨ ਦੁਖ ਭੰਜਨ,
0: ਮਹਾਰਾਜ ਆਪ ਜੀ ਸਾਡੇ ਤੇ ਸਦਾ ਸਦਾ ਕਿਰਪਾਲੂ ਹੋਵੋ, ਆਪ ਜੀ ਦੀਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਜਿਹੜਾ ਵੀ ਕੋਈ ਦੀਨ ਹੋ ਕਰਕੇ, ਨਿਮਾਣਾ ਹੋ ਕਰਕੇ, ਇੱਛਾ ਭੈ ਸੰਯੁਕਤ ਹੋ ਕਰਕੇ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹਨਾਂ ਦੇ ਸਾਰਿਆਂ ਦੁੱਖਾਂ ਨੂੰ ਆਪ ਜੀ ਨਾਸ਼ ਕਰ ਦਿੰਦੇ ਹੋ। ਜਿਸ ਵੇਲੇ ਅਕਾਲ ਪੁਰਖ ਜੀਆਂ ਨੇ ਸਰਗੁਣ ਸਰੂਪ ਦਾ ਛੇਵਾਂ ਜਾਮਾ ਧਾਰਨ ਕੀਤਾ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਤੇ ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਸ਼ਰਨ ਪੈ ਗਏ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਲੇ ਚੋਂ ਚਲੇ ਗਏ, ਇੱਥੇ ਭੁੱਖੇ ਮਰ ਜਾਵਾਂਗੇ, ਦੁੱਖਾਂ ਨੂੰ ਭੋਗਦਿਆਂ ਮਰ ਜਾਵਾਂਗੇ, ਸਾਡੀਆਂ ਤੇ ਮ੍ਰਿਤਕ ਦੇਹਾਂ ਵੀ ਇਹਨਾਂ ਨੇ ਸਾਡੇ ਪਰਿਵਾਰ ਨੂੰ ਨਹੀਂ ਦੇਣੀਆਂ, ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਦੀ ਸ਼ਰਣਾ, ਕਿਰਪਾਲਤਾ ਕਰਕੇ ਸਾਨੂੰ ਵੀ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲੈ ਜਾਵੋ। ਤੇ ਦਾਤਾਰ ਜੀ ਨੇ ਕਿਰਪਾਲਤਾ ਕੀਤੀ ਨਾ, 52 ਰਾਜਿਆਂ ਨੂੰ ਆਪਣੇ ਚੋਲੇ ਦੀਆਂ ਕਲੀਆਂ ਫੜਾ ਕਰਕੇ ਕਿਲੇ ਦੇ ਵਿੱਚੋਂ ਬਾਹਰ, ਬੰਦੀ ਖਾਨੇ ਚੋਂ ਬਾਹਰ ਕੱਢ ਕੇ ਲੈ ਆਂਦਾ। ਹਰਦਾਸ ਦਰੋਗੇ ਨੇ ਫਿਰ ਨਾਰਾ ਮਾਰਿਆ, ਬੰਦੀ ਛੋੜ ਦਾਤਾ ਜਾ ਰਿਹਾ ਏ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਨਿਰੰਕਾਰ ਜੀ ਆਪ ਜੀ ਐਸੇ ਹੋ ਜੋ ਦੁੱਖਾਂ ਦੀ ਦਾਰੀ ਦਵਾਈ ਔਸ਼ਧੀ ਰੂਪ, ਜੋ ਦੁੱਖਾਂ ਨੂੰ ਦਾਰੀ ਕੱਟ ਦੇਣ ਵਾਲੇ ਹੋ ਮਹਾਰਾਜ। ਦੀਨ ਦੁੱਖ ਭੰਜਨ, ਜਿਹੜਾ ਵੀ ਦੀਨ ਹੋ ਕਰਕੇ ਸ਼ਰਨ ਪੈ ਜਾਂਦਾ ਤਿੰਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਬਾਦਸ਼ਾਹ ਔਰੰਗਜ਼ੇਬ ਦਾ ਬੇਟਾ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਪੈ ਗਿਆ ਨਾ ਬਹਾਦਰ ਸ਼ਾਹ। ਮਹਾਰਾਜ ਤਾਰਾ ਆਜ਼ਮ ਬੜਾ ਹੰਕਾਰੀ ਹੈ, ਸੈਨਿਕ ਸ਼ਕਤੀ ਵੀ ਉਸਦੇ ਕੋਲ ਵੱਧ ਹੈ, ਸੈਨਾ ਦਾ ਲਫੌਜਾ ਉਸ ਕੋਲ ਬਹੁਤੀਆਂ ਨੇ, ਮੇਰਾ ਬਲ ਵੀ ਥੋੜਾ, ਮੈਂ ਉਸ ਤੋਂ ਜਿੱਤ ਨਹੀਂ ਸਕਦਾ। ਆਪ ਜੀ ਕਿਰਪਾਲਤਾ ਕਰੋ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਆ। ਮਹਾਰਾਜ ਜੀ ਨੇ ਜਾਣਿਆ ਇੱਕ ਤਾਂ ਇਹ ਗੁਰੂ ਘਰ ਆ ਕੇ ਚਰਨਾਂ ਦੀ ਸ਼ਰਨ ਵਿੱਚ ਪਿਆ ਤੇ ਸਰਨ ਪਾਲਨ ਟੀਕਾ, ਸਤਿਗੁਰੂ ਜੀ ਸ਼ਰਨ ਪਿਆ ਦੀ ਪ੍ਰਤ ਪਾਲਣਾ ਕਰਨ ਵਾਸਤੇ ਟਿੱਕਾ ਸਰੂਪ ਵੱਡਿਆ ਤੋਂ ਵੱਡਾ ਸਰੂਪ ਨੇ। ਇਸ ਪ੍ਰਕਾਰ ਸ਼ਰਨ ਪਏ ਦੀ ਲੱਜਾ ਰੱਖਣੀ ਹੈ। ਤੇ ਦੂਸਰਾ ਆਪ ਜੀ ਨੇ ਪੱਖ ਵਿਚਾਰਿਆ, ਜੇਕਰ ਤਾਰਾ ਆਜ਼ਮ ਨੇ ਚੜ੍ਹਾਈ ਕੀਤੀ ਬਹਾਦਰ ਸ਼ਾਹ ਦੇ ਉੱਪਰ, ਬਹਾਦਰ ਸ਼ਾਹ ਨੇ ਹਾਰ ਜਾਣਾ, ਤੇ ਜਿਹੜਾ ਤਾਰਾ ਆਜ਼ਮ ਹੈ ਨਾ ਉਹ ਸੁਭਾਅ ਦਾ ਬਹੁਤਾ ਵੱਡਾ ਭਾਰੀ ਕਰੂਪ ਹੈ, ਬਹੁਤੇ ਖੋਟੇ ਸੁਭਾਅ ਵਾਲਾ ਹੈ। ਜੇ ਭਾਰਤ ਵਰਸ਼ ਦਾ ਰਾਜਾ ਬਣ ਗਿਆ, ਜਿਵੇਂ ਔਰੰਗਜ਼ੇਬ ਨੇ ਭਾਰਤ ਵਰਸ਼ ਨੂੰ ਦੁੱਖ ਦੇ ਕੇ ਰੱਖਿਆ ਨਾ, ਇਵੇਂ ਹੀ ਦੁੱਖ ਦੇਵੇਗਾ। ਬਹਾਦਰ ਸ਼ਾਹ ਵੀ ਖੂਨ ਤੇ ਭਾਵੇਂ ਔਰੰਗਜ਼ੇਬ ਦਾ ਹੀ ਹੈ, ਪਰ ਉਪਕਾਰੀ ਸਾਧੂ ਮਹਾਤਮਾ ਤੇ ਕੋਈ ਇਹ ਵੀ ਨਹੀਂ, ਪਰ ਤਾਰਾ ਆਜ਼ਮ ਦੇ ਨਾਲੋਂ ਕੁਝ ਸੁਭਾਅ ਇਸ ਦਾ ਚੰਗਾ ਹੈ। ਇਸ ਕਰਕੇ ਇਹ ਸਮੂਹ ਦੇਸ਼ ਦੀ ਜਨਤਾ ਵਾਸਤੇ ਵੀ ਚੰਗਾ ਹੈ ਕਿ ਜਿਹੜਾ ਭਾਰਤ ਦਾ ਰਾਜਾ ਉਹ ਤਾਰਾ ਆਜ਼ਮ ਨਹੀਂ ਬਹਾਦਰ ਸ਼ਾਹ ਬਣੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਦਇਆ ਸਿੰਘ ਸਾਹਿਬ ਜੀ ਨੂੰ 500 ਸਿੰਘਾਂ ਦਾ ਜੱਥਾ ਦੇ ਕੇ ਤੋਰਿਆ, ਜਾ ਕੇ ਯੁੱਧ ਭੂਮੀ ਵਿੱਚ ਇਸ ਦੀ ਸਹਾਇਤਾ ਕਰੋ, ਲੋੜ ਪੈਣ ਤੇ ਅਸੀਂ ਯੁੱਧ ਭੂਮੀ ਵਿੱਚ ਆਵਾਂਗੇ। ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਜੀ ਦੇ ਖਾਲਸੇ ਪੁੱਜੇ ਨੇ ਨਾ, ਜਿੱਧਰ ਨੂੰ ਤਲਵਾਰਾਂ ਲੈ ਕੇ ਸੂਤ ਕੇ ਪੈਂਦੇ ਨੇ, ਤਾਰਾ ਆਜ਼ਮ ਦੀਆਂ ਫੌਜਾਂ ਦੀਆਂ ਦੌੜਾਂ ਲਵਾ ਦਿੰਦੇ ਨੇ, ਪਰ ਜਿੱਧਰ ਰਾਜੇ ਦੀ ਫੌਜ ਹੈ ਅਰਥਾਤ ਬਹਾਦਰ ਸ਼ਾਹ ਦੀ ਫੌਜ ਹੈ, ਉੱਧਰ ਤਾਰਾ ਆਜ਼ਮ ਬਹਾਦਰ ਸ਼ਾਹ ਦੇ ਉੱਪਰ ਵੱਡਾ ਭਾਰੀ ਭਾਰੀ ਪੈ ਰਿਹਾ ਹੈ। ਇਸ ਵੇਲੇ ਮਨ ਵਿੱਚ ਜਾਣਿਆ, ਹੁਣ ਸਤਿਗੁਰੂ ਜੀ ਆਉਣ ਮੇਰੀ ਰਖਵਾਲੀ ਕਰਨ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ੍ਹੇ, ਯੁੱਧ ਭੂਮੀ ਦੇ ਅੰਦਰ ਆਣ ਪ੍ਰਗਟ ਹੋਏ ਨੇ, ਘੋੜਾ ਦੌੜਾ ਕੇ ਸਾਹਮਣੇ ਆਏ ਨੇ ਤਾਰਾ ਆਜ਼ਮ ਦੇ, ਉਸ ਨੂੰ ਵੰਗਾਰਿਆ। ਤੇ ਸਾਧ ਸੰਗਤ ਜੀ, ਸਵਰਨ ਮੁਖੀ ਤੀਰ ਜੋ ਹਾਥੀ ਦੇ ਉੱਪਰ ਤਾਰਾ ਆਜ਼ਮ ਬੈਠਾ ਸੀ ਮੱਥੇ ਦੇ ਵਿੱਚ ਮਾਰਿਆ, ਤੀਰ ਵੱਜਦਿਆਂ ਤੀਰ ਦੀ ਜਿਹੜੀ ਬਾਗੜ ਸੀ ਉਹ ਤੇ ਮੱਥੇ ਦੇ ਨਾਲ ਜਾ ਲੱਗੀ, ਜਿਹੜੀ ਮੁਖੀ ਸੀ ਉਹ ਸਿਰ ਦੇ ਵਿੱਚੋਂ ਦੀ ਦੂਸਰੇ ਪਾਰ ਲੰਘ ਗਈ ਏ। ਦੜ ਕਰਦਾ ਹਾਥੀ ਤੋਂ ਥੱਲੇ ਡਿੱਗਾ। ਇਸ ਪ੍ਰਕਾਰ ਜ਼ਾਲਮ ਹੰਕਾਰੀ ਤਾਰਾ ਆਜ਼ਮ ਨੂੰ ਮਾਰ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਰਾਜ ਭਾਗ ਦੇ ਨਾਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਨਿਵਾਜਿਆ ਹੈ। ਜਿਹੜਾ ਵੀ ਸਰਨ ਆ ਜਾਂਦਾ ਨਾ ਦੀਨ ਉਹ ਕਰਕੇ, ਸਤਿਗੁਰੂ ਜੀ ਉਸ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਨੇ। ਹੋ ਹੋ ਕਿਰਪਾਲ ਦੀਨ ਦੁੱਖ ਭੰਜਨ, ਬਹਾਦਰ ਸ਼ਾਹ ਦੇ ਦੁੱਖਾਂ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਕੱਟਿਆ ਸੀ। ਇਹ ਆਦਿ ਸਮੇਂ ਤੋਂ ਅਕਾਲ ਪੁਰਖ ਜੀ ਦਾ ਬਿਰਦ ਹੈ। ਸਤਿਯੁਗ ਤ੍ਰੇਕਤਾ ਦੁਆਪਰ ਕਲਯੁਗ, ਸਾਰਿਆਂ ਯੁੱਗਾਂ ਵਿੱਚ ਦੀਨਾਂ ਦੀ ਆਪ ਰਖਵਾਲੀ ਕਰਦੇ ਨੇ, ਦੁੱਖਾਂ ਦਾ ਨਾਸ਼ ਕਰ ਦਿੰਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਇਹ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਮੁੱਢ ਕਦੀਮਾ ਤੋਂ ਆਦਿ ਸਮੇਂ ਤੋਂ ਸੁਭਾਵ ਹੈ, ਜੋ ਹੋ ਹੋ ਕਿਰਪਾਲ ਕਿਰਪਾਲੂ ਰੂਪ ਹੋ ਕਰਕੇ ਦੀਨਾਂ ਦੇ ਦੁੱਖਾਂ ਨੂੰ ਨਾਸ਼ ਕਰਦੇ ਨੇ। ਸੋ ਅਸੀਂ ਵੀ ਵਾਹਿਗੁਰੂ ਜੀ ਤੋਂ ਇਹ ਅਰਦਾਸ ਵਿੱਚ ਬੇਨਤੀ ਕਰਦੇ ਹਾਂ, ਮਹਾਰਾਜ ਸਾਡੇ ਤੇ ਵੀ ਕਿਰਪਾਲੂ ਹੋ ਕਰਕੇ ਸਾਰਿਆਂ ਦੁੱਖਾਂ ਨੂੰ ਨਾਸ਼ ਕਰ ਦੇਵੋ। ਸਤਿਗੁਰੂ ਜੀ ਤੇ ਸੁੱਖ ਸਰੂਪ ਨੇ, ਆਪਣੇ ਮੁਖ ਚੋਂ ਜਗਿਆਸੂ ਮੁਖ ਦੁਆਰਾ ਉਚਾਰਨ ਕਰਕੇ ਸਾਨੂੰ ਸਰਬਤ ਜੀਵਾਂ ਨੂੰ ਬੇਨਤੀ ਕਰਨੇ ਦੀ ਜਾਚ ਦੱਸਦੇ ਨੇ। ਪਿਆਰਿਓ ਗੁਰਸਿੱਖੋ, ਜਦੋਂ ਵੀ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਕਰਨੀ ਏ, ਬੇਨਤੀ ਦੇ ਲਫ਼ਜ਼ ਉਚਾਰਨੇ ਨੇ, ਮਹਾਰਾਜ ਜੀ ਸਾਡੇ ਤੇ ਕਿਰਪਾਲੂ ਹੋਵੋ, ਅਸੀਂ ਦੀਨ ਹੋ ਕਰਕੇ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਪਏ ਹਾਂ, ਸਾਡਿਆਂ ਸਾਰਿਆਂ ਦੁੱਖਾਂ ਦਾ ਨਾਸ਼ ਕਰ ਦੇਵੋ ਜੀ। ਸਾਡੇ ਇਹ ਤਨ ਦੇ ਦੁੱਖ ਜਿਹੜੇ ਰੋਗ ਬਣ ਕੇ ਲੱਗੇ ਨੇ, ਸਾਡੇ ਮਨ ਦੇ ਦੁੱਖ ਮਹਾਰਾਜ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸੇ ਪ੍ਰਕਾਰ ਹੰਗਤਾ ਇਤਿਆਦਿਕ ਰਾਗ ਦਵੈਸ਼ ਨੇ, ਇਹਨਾਂ ਦੁੱਖਾਂ ਨੂੰ ਨਾਸ਼ ਕਰ ਦਿਓ ਮਹਾਰਾਜ। ਸਾਡਾ ਅਵਿਦਿਆ ਤੇ ਅਗਿਆਨ ਦਾ ਰੋਗ ਨਾਸ਼ ਕਰ ਦਿਓ, ਜੰਮਾਂ ਦੇ ਦੁੱਖ, ਨਰਕਾਂ ਦੇ ਦੁੱਖ ਤੇ ਗਰਭ ਜੂਨੀਆਂ ਦੇ ਦੁੱਖਾਂ ਨੂੰ ਆਪ ਜੀ ਭੰਨ ਦੇਣ ਵਾਲੇ, ਨਾਸ਼ ਕਰ ਦੇਣ ਵਾਲੇ ਹੋ।
1: ਹੱਥ ਦੇ ਨਿਸਤਾਰ ਰਹੇ
0: ਮਹਾਰਾਜ, ਕਿਰਪਾ ਰੂਪੀ ਹੱਥ ਦੇ ਕਰਕੇ ਆਪ ਜੀ ਸ਼ਰਨ ਪੈਣ ਵਾਲਿਆਂ ਦਾ ਨਿਸਤਾਰਾ ਕਰ ਦਿੰਦੇ ਹੋ, ਸੰਸਾਰ ਸਾਗਰ ਤੋਂ ਤਾਰ ਕੇ ਮੁਕਤੀ ਰੂਪੀ ਕਿਨਾਰੇ ਤੇ ਜਾ ਉਤਾਰ ਦੇ ਹੋ ਜੀਓ। ਮਹਾਰਾਜ, ਦੁਨੀਆਂ ਦੇ ਅੰਦਰ ਤੇ ਦੇਖਿਆ ਜਾਂਦਾ ਹੈ ਆਪ ਜੀ ਬਚਨ ਕਰਦੇ ਹੋ, ਤਾਰਨ ਵਾਲੇ ਰੱਖਣ ਵਾਲੇ ਸਰਬਤ ਪ੍ਰਕਾਰ ਪਰਮੇਸ਼ਰ ਜੀ ਨੇ, ਪਰ ਦੁਨੀਆਂ ਦੇ ਕਾਨੂੰਨ ਤੇ ਐਸੇ ਨੇ, ਇੱਥੇ ਰਾਜੇ ਵੀ ਮਾਰ ਦਿੰਦੇ ਨੇ, ਕਿਸੇ ਨੂੰ ਬੰਨ ਲੈਂਦੇ ਨੇ, ਕਿਸੇ ਨੂੰ ਸੂਲੀ ਚਾੜ ਦਿੰਦੇ ਨੇ, ਵੱਖ ਵੱਖ ਸਜਾਵਾਂ ਦਿੰਦੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਰਾਜੇ ਬਪੜੇ ਕੌਣ ਨੇ, ਇਹ ਰਾਜੇ ਵਿਚਾਰੇ ਕੌਣ ਨੇ, ਜਿਸ ਨੂੰ ਪਰਮੇਸ਼ਰ ਜੀ ਨੇ ਰੱਖਣਾ ਹੋਵੇ ਤੇ ਰਾਜੇ ਮਾਰ ਲੈਣ, ਐਸਾ ਹੋ ਨਹੀਂ ਸਕਦਾ। ਜਦੋਂ ਪਰਮੇਸ਼ਰ ਜੀ ਰੱਖਦੇ ਨੇ ਤੇ ਕੋਈ ਰਾਜਾ ਨਹੀਂ ਮਾਰ ਸਕਦਾ। ਸਾਧ ਸੰਗਤ ਜੀ, ਬੀਬੀ ਕੌਲਾਂ ਦੇ ਉੱਪਰ ਕਾਜ਼ੀਆਂ ਨੇ ਫਤਵਾ ਲਾ ਦਿੱਤਾ ਸੀ ਨਾ, ਇਸ ਨੂੰ ਜਾਨੋ ਮਾਰ ਦਿੱਤਾ ਜਾਵੇ, ਤੇ ਕਾਜ਼ੀ ਦੀ ਘਰਵਾਲੀ ਬੀਬੀ ਕੌਲਾਂ ਦੀ ਮਾਤਾ ਸਾਈਂ ਮੀਆਂ ਮੀਰ ਜੀ ਦੇ ਕੋਲ ਗਈ ਹੈ। ਸਾਈਂ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪੜ੍ਹਨੇ ਦਾ ਦੋਸ਼ ਲਾ ਕੇ ਮੇਰੀ ਧੀ ਦੇ ਉੱਪਰ, ਕੌਲਾਂ ਦੇ ਉੱਪਰ ਕਾਜ਼ੀਆਂ ਨੇ ਫਤਵਾ ਸੁਣਾ ਦਿੱਤਾ, ਜਾਨੋ ਮਾਰ ਦਿੱਤਾ ਜਾਵੇ, ਮੇਰੀ ਧੀ ਦੀ ਰਖਵਾਲੀ ਕਰੋ। ਤੇ ਇਸ ਵੇਲੇ ਸਾਈਂ ਮੀਆਂ ਮੀਰ ਨੇ ਆਖਿਆ, ਹੁਣ ਜਦੋਂ ਕਾਜ਼ੀਆਂ ਨੇ ਫਤਵਾ ਲਾ ਦਿੱਤਾ, ਧਾਰਮਿਕ ਲੋਕਾਂ ਨੇ ਫਤਵਾ ਲਾ ਦਿੱਤਾ, ਇਸਲਾਮ ਮਤ ਦੇ ਲੋਕਾਂ ਨੇ ਅਗਵਾਈ ਕਰਨ ਵਾਲਿਆਂ ਨੇ ਫਤਵਾ ਲਾ ਦਿੱਤਾ, ਇਸ ਫਤਵੇ ਤੋਂ ਤੇਰੀ ਧੀ ਨੂੰ ਮੈਂ ਵੀ ਨਹੀਂ ਬਚਾ ਸਕਦਾ। ਜੇ ਮੈਂ ਬਚਾਉਣ ਦਾ ਯਤਨ ਕਰਾਂਗਾ, ਮੇਰੇ ਤੇ ਵੀ ਕਾਫਰ ਹੋਣ ਦਾ ਦੋਸ਼ ਆਇਦ ਕਰ ਦੇਣਗੇ। ਜੇ ਮੈਂ ਭਾਰਤ ਵਰਸ਼ ਤੋਂ ਬਾਹਰ ਕਿਧਰੇ ਬਲਖ ਬੁਖਾਲੇ ਕਾਬਲ ਕੰਧਾਰ ਵੀ ਭੇਜ ਦੇਵਾਂ, ਉੱਥੇ ਵੀ ਬਾਦਸ਼ਾਹ ਦਾ ਹੁਕਮ ਚੱਲਦਾ, ਉੱਥੋਂ ਵੀ ਕਾਜ਼ੀਆਂ ਨੇ ਗ੍ਰਿਫਤਾਰ ਕਰਕੇ ਤੇਰੀ ਧੀ ਨੂੰ ਮਾਰ ਦੇਣਾ, ਹੁਣ ਕੋਈ ਬਚਾ ਨਹੀਂ ਸਕਦਾ। ਫਿਰ ਇਸੇ ਪ੍ਰਕਾਰ ਸਾਧ ਸੰਗਤ ਜੀ, ਬੀਬੀ ਕੌਲਾਂ ਦੀ ਮਾਤਾ ਨੇ ਤਰਲਾ ਲਿਆ ਸਾਈਂ ਮੀਆਂ ਮੀਰ ਜੀ ਦੇ ਅੱਗੇ, ਸਾਈਂ ਜੀ ਫਿਰ ਦੱਸੋ ਮੇਰੀ ਮਾਸੂਮ ਧੀ ਦੀ ਜਿੰਦੜੀ ਕਿਵੇਂ ਬਚੇ, ਉਸ ਦੀ ਜਾਨ ਦੀ ਰਖਵਾਲੀ ਕਿਵੇਂ ਹੋਵੇ। ਤੇ ਸਾਈਂ ਮੀਆਂ ਮੀਰ ਨੇ ਆਖਿਆ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਐਸੇ ਸਮਰੱਥ ਦਾਤੇ ਨੇ, ਜੇ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਪਣੀ ਧੀ ਨੂੰ ਤੂੰ ਭੇਜ ਦੇਵੇ ਨਾ, ਇੱਥੇ ਦੁਨੀਆਂ ਦਾ ਇੱਕ ਬਾਦਸ਼ਾਹ ਤੇ ਕੀ, ਕੁੱਲ ਦੁਨੀਆਂ ਦੇ ਸਾਰੇ ਬਾਦਸ਼ਾਹ ਚਾਹ ਕੇ ਵੀ ਤੇਰੀ ਧੀ ਨੂੰ ਨਹੀਂ ਮਾਰ ਸਕਦੇ। ਜਿਸ ਨੂੰ ਪੂਰੇ ਸਤਿਗੁਰੂ ਜੀ ਰੱਖ ਲੈਣ, ਉਸ ਨੂੰ ਰਾਜੇ ਨਹੀਂ ਮਾਰ ਸਕਦੇ। ਫਿਰ ਕੌਲਾਂ ਨੂੰ ਸਾਈਂ ਮੀਆਂ ਮੀਰ ਨੇ ਆਪਣੇ ਅਬਦੁੱਲਾ ਨਾਲ ਦੇ ਸੇਵਕ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਭੇਜਿਆ। ਜੋ ਸਾਧ ਸੰਗਤ ਜੀ, ਬਾਬਾ ਅਟਲ ਰਾਏ ਸਾਹਿਬ ਜੀ ਦੇ ਸਥਾਨ ਦੇ ਕੋਲ ਬੀਬੀ ਕੌਲਾਂ ਜੀ ਦਾ ਸਥਾਨ ਬਣਿਆ ਹੋਇਆ ਨਾ, ਤੇ ਨਾਲ ਸਰੋਵਰ ਬਣਿਆ ਹੋਇਆ ਕੌਲ ਸਰ, ਇੱਥੇ ਕੌਲਾਂ ਵਾਲੇ ਬਗੀਚੀ ਵਾਲਾ ਤਲਾਬ ਹੋਇਆ ਕਰਦਾ ਸੀ, ਇਸ ਦੇ ਕਿਨਾਰੇ ਤੇ ਇੱਕ ਕਮਰਾ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਮਰਾ ਇਸ ਨੂੰ ਦੇ ਦਿੱਤਾ, ਸਤ ਸੰਗਤ ਕਰਨੇ ਦੀ ਆਗਿਆ ਕੀਤੀ, ਸਵੇਰੇ ਸ਼ਾਮ ਸਤ ਸੰਗਤ ਕਰਨੀ ਹੈ, ਇਕਾਂਤ ਦੇ ਵਿੱਚ ਸਿਮਰਨ ਭਜਨ ਕਰਨਾ। ਹੁਣ ਇੱਕ ਬਾਦਸ਼ਾਹ ਤੇ ਕੀ, ਦੁਨੀਆਂ ਦਾ ਕੋਈ ਬਾਦਸ਼ਾਹ ਜਾਂ ਕਾਜ਼ੀਆਂ ਦਾ ਫਰਮਾਨ ਫਤਵੇ ਵਾਲਾ ਤੇਰੇ ਤੱਕ ਨਹੀਂ ਪੁੱਜੇਗਾ। ਤੇ ਸਾਧ ਸੰਗਤ ਜੀ, ਫਤਵੇ ਲੱਗੇ ਹੀ ਰਹਿ ਗਏ, ਹੁਕਮ ਹੋਏ ਰਹਿ ਗਏ, ਤੇ ਕੌਲਾਂ ਨੂੰ ਮਾਰ ਨਾ ਸਕੇ। ਇਹ ਸਤਿਗੁਰੂ ਜੀ ਦੇ ਘਰ ਦੀਆਂ ਵਡਿਆਈਆਂ ਨੇ। ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਰਾਜੇ ਬਪੜੇ ਕੌਣ ਨੇ, ਜਿਸ ਨੂੰ ਵਾਹਿਗੁਰੂ ਜੀ ਰੱਖਦੇ ਹੋਣ ਕੋਈ ਤਿਸ ਨੂੰ ਮਾਰ ਨਹੀਂ ਸਕਦਾ। ਇਸੇ ਪ੍ਰਕਾਰ
1: ਕਹੋ ਇਹ ਕਿਸ ਨੂੰ ਮਾਰ ਰਹੇ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਇਹ ਜਿਹੜੇ ਰਾਜੇ ਨੇ, ਕਿਆ ਇਹ ਭੂਪਤ ਬਪੜੇ ਕਹੀਆ ਹੈ, ਇਹ ਬਪੜੇ, ਇਹ ਵਿਚਾਰੇ, ਇਹ ਨਾ ਮੁਰਾਦ ਰਾਜੇ ਵਿਚਾਰੇ ਕੌਣ ਨੇ ਜੋ ਕਿਸੇ ਨੂੰ ਮਾਰ ਦੇਣ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ ਨੂੰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਦੁਸ਼ਮਣਾਂ ਨੂੰ ਵੰਗਾਰ ਕੇ ਨਾਲ ਲੈ ਕੇ ਨਿਕਲੇ ਨੇ ਨਾ, ਸਾਰੇ ਭਾਰਤ ਵਰਸ਼ ਦੇ ਰਾਜੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਫਾਰਸ ਉਸ ਵੇਲੇ, ਫਾਰਸ ਅੱਜ ਫਰਾਂਸ ਕਿਹਾ ਜਾਂਦਾ, ਇਸੇ ਪ੍ਰਕਾਰ ਅਰਬ ਦੇਸ਼ ਦੀਆਂ ਫੌਜਾਂ, ਬਲਖ ਬੁਖਾਰੇ ਦੀਆਂ ਫੌਜਾਂ, ਸੋ ਕਾਬਲ ਕੰਧਾਰ ਦੀਆਂ ਫੌਜਾਂ, ਈਰਾਨ ਇਰਾਕ ਦੀਆਂ ਫੌਜਾਂ, ਸਾਰੇ ਭਾਰਤ ਵਰਸ਼ ਦੀਆਂ ਫੌਜਾਂ ਚਮਕੌਰ ਦੀ ਗੜੀ ਨੂੰ ਘੇਰ ਕੇ ਬੈਠੀਆਂ ਨੇ। ਕੋਈ ਰਾਜਾ ਤੇ ਕਿਸੇ ਰਾਜੇ ਦੀ ਫੌਜ, ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਭਾਈ ਮਾਨ ਸਿੰਘ ਸਾਹਿਬ ਜੀ, ਤਿੰਨਾਂ ਦਾ ਵਾਲ ਵੀ ਵਿੰਗਾ ਨਾ ਕਰ ਸਕੀ। ਇਹ ਰਾਜੇ ਵਿਚਾਰੇ ਕੌਣ ਨੇ, ਜਿਸ ਨੂੰ ਵਾਹਿਗੁਰੂ ਜੀ ਰੱਖਦੇ ਹੋਣ ਇਹ ਰਾਜੇ ਮਾਰ ਸਕਣ। ਇਸੇ ਪ੍ਰਕਾਰ
1: ਭੂਪਤ ਬਪਰੇ ਕਹੀਆ ਹੈ,
0: ਇਹ ਰਾਜੇ ਵਿਚਾਰੇ ਕੌਣ ਨੇ, ਜਿਸ ਨੂੰ ਵਾਹਿਗੁਰੂ ਜੀ ਰੱਖਦੇ ਹੋਣ ਇਹ ਰਾਜੇ ਮਾਰ ਦੇਣ। ਸਾਧ ਸੰਗਤ ਜੀ, ਮੌਜੂਦਾ ਕਾਲ ਦੇ ਅੰਦਰ ਪੰਜਾਬ ਦੇ ਜ਼ਾਲਮ ਅਹੰਕਾਰੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਾ ਲਾਉਣ ਵਾਲੇ ਬੰਬ ਦੇ ਨਾਲ ਉਡਾ ਕਰਕੇ ਮੌਤ ਦੀ ਗੱਡੀ ਚਾੜ ਕੇ ਨਰਕਾਂ ਦੇ ਵਿੱਚ ਭੇਜਣ ਵਾਲੇ ਸਾਧ ਸੰਗਤ ਜੀ, ਜਿਹੜੇ ਸਿਰਲੱਥ ਯੋਧੇ ਨੇ, ਉਹਨਾਂ ਯੋਧਿਆਂ ਦੇ ਵਿੱਚੋਂ ਇੱਕ ਨੇ ਭਾਈ ਬਲਵੰਤ ਸਿੰਘ ਜੀ ਰਾਜੋਵਾੜਾ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਸਾਧ ਸੰਗਤ ਜੀ, ਮੌਤ ਦੇ ਸਾਹਮਣੇ ਹਿੱਕ ਤਾਣ ਕੇ ਖੜੇ ਨੇ, ਅਦਾਲਤ ਦੇ ਵਿੱਚ ਆਪਣੇ ਵੱਲੋਂ ਕੇਸ ਹੀ ਨਹੀਂ ਲੜਿਆ। ਕਹਿਣ ਲੱਗੇ, ਅਸਾਂ ਨੇ ਜਨਮ ਸੋਧਿਆ, ਜਿਹੜੀ ਸਜ਼ਾ ਦੇਣੀ ਦੇ ਲਿਓ, ਸਾਨੂੰ ਕਿਸੇ ਪ੍ਰਕਾਰ ਸਜ਼ਾ ਦਾ ਡਰ ਹੀ ਨਹੀਂ, ਕੇਸ ਹੀ ਨਹੀਂ ਲੜਨਾ। ਹਾਈ ਕੋਰਟ ਨੇ ਤਿੰਨਾਂ ਨੂੰ ਆਖਿਆ, ਜੇਕਰ ਤੁਹਾਡੇ ਕੋਲ ਕੇਸ ਲੜਨ ਵਾਸਤੇ ਵਕੀਲ ਨੂੰ ਫੀਸਾਂ ਦੇਣ ਵਾਸਤੇ ਪੈਸੇ ਨਹੀਂ, ਸਰਕਾਰੀ ਵਕੀਲ ਤੁਹਾਨੂੰ ਦੇਣੇ ਆ, ਕੇਸ ਲੜੋ। ਕਹਿਣ ਲੱਗੇ, ਅਸਾਂ ਤੇ ਸ਼ਹਾਦਤ ਦਾ ਬਾਟਾ ਪੀਣਾ, ਸ਼ਹਾਦਤ ਦਾ ਜਾਮ ਪੀਣਾ, ਕਿਉਂ ਕਾਨੂੰਨੀ ਲੜਾਈ ਲੜੀਏ? ਜਿਸ ਕਾਨੂੰਨ ਤੋਂ ਇਨਸਾਫ ਮਿਲਣੇ ਦੀ ਕਦੇ ਆਸ ਹੀ ਨਹੀਂ, ਉਸ ਕਾਨੂੰਨ ਦੀ ਕਾਹਦੀ ਲੜਾਈ ਕਰਨੀ ਹੈ? ਇੱਥੇ ਧਰਮਾਂ ਦੇ ਕੌਮਾਂ ਦੇ ਪੱਖਪਾਤ ਕਰਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਸ ਤਰੀਕੇ ਦੇ ਨਾਲ, ਸੋ ਘਟੀਆਪਨ ਦੇ ਨਾਲ ਸੱਚਿਆਂ ਨੂੰ ਸੂਲੀ ਚਾੜਿਆ ਜਾਂਦਾ ਹੈ ਤੇ ਝੂਠਿਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਸੱਜਣ ਕੁਮਾਰ ਵਰਗੇ, ਟਾਈਟਲਰ ਵਰਗੇ ਜਿਹੜੇ ਕਾਤਲ ਨੇ, ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਜਾਂਦਾ ਹੈ ਤੇ ਸੱਚਿਆਂ ਨੂੰ ਫਾਂਸੀ ਤੇ ਟੰਗਿਆ ਜਾਂਦਾ। ਕਾਹਦਾ ਇਨਸਾਫ ਤੇ ਕਾਹਦਾ ਕਾਨੂੰਨ? ਐਸੇ ਕਾਨੂੰਨ ਦੀ ਕਾਹਦੀ ਲੜਾਈ ਲੜਨੀ ਹੈ? ਸਾਧ ਸੰਗਤ ਜੀ, ਜਦੋਂ ਲੜਾਈ ਨਾ ਲੜੀ ਕਾਨੂੰਨੀ, ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ, ਪਰ ਜੇਲ੍ਹ ਦੇ ਅੰਦਰ ਬੰਦ ਨੇ ਫਾਂਸੀ ਦਿੱਤੀ ਨਹੀਂ। ਤੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਜੀ ਨੇ ਆਪ ਹਾਈ ਕੋਰਟ ਨੂੰ ਫਿਰ ਚਿੱਠੀ ਲਿਖੀ, ਕਹਿੰਦੇ ਜਦੋਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ, ਫਾਂਸੀ ਤੇ ਲਟਕਾਉਂਦੇ ਕਿਉਂ ਨਹੀਂ? ਇਹ ਸ਼ਹੀਦੀ ਜਾਮ ਮੈਨੂੰ ਪਿਆਉਂਦੇ ਕਿਉਂ ਨਹੀਂ? ਮੈਨੂੰ ਫਾਂਸੀ ਤੇ ਚਾੜਿਆ ਜਾਵੇ। ਫਿਰ ਹਾਈ ਕੋਰਟ ਨੇ ਚਿੱਠੀ ਲਿਖ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਇਨਕੁਆਇਰੀ ਕੀਤੀ ਕਿ ਬਲਵੰਤ ਸਿੰਘ, ਤੈਨੂੰ ਮਰਵਾਉਣ ਵਾਸਤੇ ਕਿਸੇ ਨੇ ਸਾਜਿਸ਼ ਰਚ ਕੇ ਤੇ ਤੇਰੇ ਵੱਲੋਂ ਚਿੱਠੀ ਨਹੀਂ ਲਿਖੀ ਕਿ ਛੇਤੀ ਫਾਂਸੀ ਚਾੜਿਆ ਜਾਵੇ? ਦੱਸ, ਇਹ ਚਿੱਠੀ ਤੂੰ ਲਿਖੀ ਜਾਂ ਕਿਸੇ ਹੋਰ ਨੇ? ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਿਰ ਜਵਾਬ ਦੇ ਵਿੱਚ ਲਿਖਿਆ, ਇਹ ਚਿੱਠੀ ਮੈਂ ਹੀ ਲਿਖੀ ਏ, ਮੈਨੂੰ ਸ਼ਹੀਦ ਕੀਤਾ ਜਾਵੇ, ਮੈਂ ਸ਼ਹੀਦੀ ਜਾਮ ਪੀ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਗੋਦ ਵਿੱਚ ਜਾਣਾ ਚਾਹੁੰਦਾ, ਮੈਨੂੰ ਬੰਦ ਕਰਕੇ ਰੱਖਿਆ ਕਿਉਂ ਹੈ, ਫਾਂਸੀ ਚਾੜਦੇ ਕਿਉਂ ਨਹੀਂ? ਸਾਧ ਸੰਗਤ ਜੀ, ਹੁਣ ਅਦਾਲਤ ਦੇ, ਹਾਈ ਕੋਰਟ ਦੇ ਅੰਤਮ ਹੁਕਮ ਵੀ ਆ ਗਏ, ਡੇਟ ਵੀ ਮੁਕਰਰ ਕਰ ਦਿੱਤੀ, ਨਿਰਧਾਰਿਤ ਕਰ ਦਿੱਤੀ ਕਿ 7 ਦਿਨਾਂ ਨੂੰ ਬਲਵੰਤ ਸਿੰਘ ਨੂੰ ਫਾਂਸੀ ਚਾੜਿਆ ਜਾਵੇਗਾ। 7 ਦਿਨ ਹਰ ਦੇਣ ਭਾਈ ਬਲਵੰਤ ਸਿੰਘ ਜੀ ਕੌਮ ਦੇ ਨਾਮ 'ਤੇ ਸੰਦੇਸ਼ ਵੀ ਜਾਰੀ ਕਰਦੇ ਰਹੇ, ਆਪਣੀ ਅੰਤਮ ਇੱਛਾ ਵੀ ਪ੍ਰਗਟ ਕਰ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੇ ਦਰਸ਼ਨ ਕਰਨਾ ਚਾਹੁੰਦਾ। ਅਤੇ ਮੇਰੀ ਬੇਨਤੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਲੈ ਕੇ ਆਉਣ, ਮੈਂ ਉਸ ਅੰਮ੍ਰਿਤ ਜਲ ਦੇ ਨਾਲ ਇਸ਼ਨਾਨ ਕਰਕੇ ਫਿਰ ਫਾਂਸੀ ਚੜ੍ਹਨਾ ਚਾਹੁੰਦਾ ਹਾਂ। ਸਾਧ ਸੰਗਤ ਜੀ, ਜਥੇਦਾਰ ਸਾਹਿਬ ਜੀ ਵੀ ਆ ਗਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜਲ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਤੱਕ ਪਹੁੰਚਾ ਦਿੱਤਾ ਗਿਆ, ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਵੀ ਹੋ ਗਈ। ਪਰ ਜਿਸ ਦਿਨ ਫਾਂਸੀ 'ਤੇ ਟੰਗਣਾ ਸੀ, ਉਸ ਜੇਲ੍ਹ ਦੇ ਜੇਲਰ ਨੇ ਫਾਂਸੀ ਚੜ੍ਹਾਉਣ ਤੋਂ ਮਨਾ ਕਰ ਦਿੱਤਾ, ਬਲਵੰਤ ਸਿੰਘ ਨੂੰ ਫਾਂਸੀ ਨਹੀਂ ਚੜ੍ਹਾਇਆ ਜਾ ਸਕਦਾ। ਬਲਵੰਤ ਸਿੰਘ ਜੀ ਨੇ ਸਿੱਖ ਕੌਮ ਦੇ ਪਾਸ ਅਪੀਲ ਕੀਤੀ ਸੀ, ਮੇਰੇ ਫਾਂਸੀ ਵਾਲੇ ਦਿਨ ਹਰ ਸਿੱਖ ਦੇ ਘਰ ਦੇ ਉੱਪਰ ਕੇਸਰੀ ਝੰਡਾ ਝੂਲਦਾ ਹੋਣਾ ਚਾਹੀਦਾ ਹੈ। ਸਾਧ ਸੰਗਤ ਜੀ, ਇਕੱਲਾ ਪੰਜਾਬ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਹਰ ਸਿੱਖ ਦੇ ਘਰ 'ਤੇ ਕੇਸਰੀ ਝੰਡੇ ਝੂਲ ਗਏ, ਲਹਿਰਾ ਦਿੱਤੇ ਗਏ। ਜਿਸ ਵੇਲੇ ਫਿਰ ਹਾਈ ਕੋਰਟ ਨੇ ਚਿੱਠੀ ਪਾ ਕੇ ਕਾਰਨ ਦੱਸੋ ਨੋਟਿਸ ਭੇਜਿਆ ਜੇਲਰ ਨੂੰ ਕਿ ਬਲਵੰਤ ਸਿੰਘ ਨੂੰ ਫਾਂਸੀ ਕਿਉਂ ਨਾ ਚਾੜਿਆ ਗਿਆ, ਤੇ ਜੇਲਰ ਨੇ ਕਿਸੇ ਪੁਰਾਣੇ ਕੇਸ ਦਾ ਹਵਾਲਾ ਦਿੱਤਾ ਕਿ ਪੁਰਾਣੇ ਕੇਸ ਦੇ ਵਿੱਚ ਦੋ ਜਣਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਇੱਕ ਨੇ ਅਪੀਲ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ, ਤੇ ਇਸ ਪ੍ਰਕਾਰ ਇੱਕ ਨੇ ਨਹੀਂ ਸੀ ਪਾਈ, ਜਿਸ ਨੇ ਅਪੀਲ ਨਹੀਂ ਸੀ ਪਾਈ ਉਸ ਨੂੰ ਫਾਂਸੀ ਚਾੜ ਦਿੱਤਾ ਗਿਆ। ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਪ੍ਰਵਾਨ ਹੋਈ, ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ ਕਿ ਦੋਵਾਂ ਨੂੰ ਰਿਹਾ ਕਰ ਦਿੱਤਾ ਜਾਵੇ। ਅਪੀਲ ਇੱਕ ਦੀ ਸੀ, ਕੇਸ ਦੋਵਾਂ ਦਾ ਇੱਕ ਸੀ, ਧਾਰਾ ਦੋਵਾਂ 'ਤੇ ਇੱਕ ਲੱਗੀਆਂ ਸੀ, ਦੋਵਾਂ ਨੂੰ ਰਿਹਾ ਕਰਨਾ ਸੀ, ਪਰ ਇੱਕ ਨੂੰ ਫਾਂਸੀ ਪਹਿਲਾਂ ਚੜ੍ਹਾਏ ਜਾਣ ਕਰਕੇ ਹੁਣ ਦੂਜੇ ਨੂੰ ਰਿਹਾ ਕਿਸ ਨੂੰ ਕਰਦੇ, ਇੱਕੇ ਨੂੰ ਰਿਹਾ ਕਰਨਾ ਪਿਆ, ਤੇ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਹੋਈ ਸੀ। ਨਿਰਦੋਸ਼ ਫਾਂਸੀ 'ਤੇ ਹੁਕਮ ਆਉਣ ਤੋਂ ਪਹਿਲਾਂ, ਅਪੀਲ ਦਾ ਫੈਸਲਾ ਆਉਣ ਤੋਂ ਪਹਿਲਾਂ ਟੰਗ ਦਿੱਤਾ ਗਿਆ ਸੀ, ਤੇ ਜੇਲਰ ਨੇ ਆਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਨਾਮ 'ਤੇ ਪਟੀਸ਼ਨ ਸੁਪਰੀਮ ਕੋਰਟ ਵਿੱਚ ਪਾਈ ਗਈ ਹੈ, ਜਦੋਂ ਤੱਕ ਉਸ ਪਟੀਸ਼ਨ ਦਾ ਫੈਸਲਾ ਨਹੀਂ ਆ ਜਾਂਦਾ, ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਫਾਂਸੀ 'ਤੇ ਨਹੀਂ ਚਾੜਿਆ ਜਾ ਸਕਦਾ। ਜੇ ਉਸ ਅਪੀਲ ਦੇ ਵਿੱਚ ਦੋਵਾਂ ਨੂੰ ਰਿਹਾਅ ਕਰਨ ਦਾ ਫੈਸਲਾ ਆ ਗਿਆ, ਫਿਰ ਕਾਨੂੰਨ ਦੱਸੇ, ਅਦਾਲਤ ਦੱਸੇ, ਜੇ ਫਾਂਸੀ 'ਤੇ ਚਾੜ ਦਿੱਤਾ ਭਾਈ ਬਲਵੰਤ ਸਿੰਘ ਨੂੰ, ਬਾਅਦ ਵਿੱਚ ਰਿਹਾਅ ਕਿੱਥੋਂ ਕਰੋਗੇ? ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਉਸ ਵੇਲੇ ਪੰਜਾਬ ਦਾ ਜਿਹੜਾ ਮੌਜੂਦਾ ਮੁੱਖ ਮੰਤਰੀ ਸੀ ਨਾ, ਤਰਲੋ ਮੱਛੀ ਹੋਇਆ ਪਿਆ ਸੀ ਕਿ ਜਿਵੇਂ ਕਿਵੇਂ ਬਲਵੰਤ ਸਿੰਘ ਨੂੰ ਫਾਂਸੀ 'ਤੇ ਚਾੜਿਆ ਜਾਵੇ। ਇੱਥੋਂ ਤੱਕ ਵੀ ਪਰਮਿਸ਼ਨ ਦੇ ਦਿੱਤੀ ਸੀ ਮੁੱਖ ਮੰਤਰੀ ਨੇ, ਜੇ ਪਟਿਆਲਾ ਜੇਲ੍ਹ ਦੇ ਅੰਦਰ ਫਾਂਸੀ ਦੇਣ ਦੀ ਵਿਵਸਥਾ ਨਹੀਂ, ਪ੍ਰਬੰਧ ਨਹੀਂ, ਤੇ ਅੰਬਾਲੇ ਜਾ ਕੇ ਫਾਂਸੀ ਚਾੜ ਦਿੱਤਾ ਜਾਵੇ, ਫਾਂਸੀ ਚਾੜ ਦਿੱਤਾ ਜਾਵੇ। ਪੰਜਾਬ ਦਾ ਰਾਜਾ ਕਾਲਾ ਸੀ ਫਾਂਸੀ ਚਾੜਨ ਵਾਸਤੇ, ਹੁਕਮ ਹੋ ਚੁੱਕੇ ਸਨ ਹਾਈ ਕੋਰਟ 'ਚੋਂ। ਇਸੇ ਪ੍ਰਕਾਰ ਕਦਰਾਂ ਕੀਮਤਾਂ ਤੋਂ ਗਿਰੇ ਹੋਏ ਅਕਿਰਤ ਕਣ ਬੰਦੇ ਜਿਹੜੇ ਸਨ ਨਾ 1100 ਬੰਦਿਆਂ ਦੀ ਉਹਨਾਂ ਅਕਿਰਤ ਕਣ ਹਿੰਦੂਆਂ ਨੇ ਲਿਸਟ ਭੇਜੀ ਸੀ ਹਾਈ ਕੋਰਟ ਨੂੰ ਤੇ ਸਰਕਾਰ ਨੂੰ। ਜਦੋਂ ਸਰਕਾਰ ਨੇ ਕਿਹਾ ਸੀ ਜੇਲ੍ਹ ਵਿੱਚ ਜੱਲਾਦ ਮੌਜੂਦ ਨਹੀਂ ਫਾਂਸੀ ਦੇਣ ਵਾਸਤੇ, ਅਕਿਰਤ ਕਣ 1100 ਦੀ ਲਿਸਟ ਪਹੁੰਚੀ ਸੀ, ਜੱਲਾਦ ਦਾ ਕੰਮ ਕਰਨ ਵਾਸਤੇ ਅਸੀਂ ਤਿਆਰ ਹਾਂ। 1100 ਬੰਦਾ ਜੱਲਾਦ ਬਣ ਕੇ ਖੜਾ ਹੈ ਕਿ ਭਾਈ ਬਲਵੰਤ ਸਿੰਘ ਨੂੰ ਫਾਂਸੀ ਅਸੀਂ ਦੇਵਾਂਗੇ। ਹਾਈ ਕੋਰਟ ਦੇ ਹੁਕਮ ਨੇ, ਪੰਜਾਬ ਦਾ ਰਾਜਾ ਤਰਲੋ ਮਛੀ ਹੋਇਆ ਪਿਆ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕਿਆ ਕੋਈ। ਅਕਾਲ ਪੁਰਖ ਜੀ ਨੇ ਰੱਖਣਾ ਸੀ ਨਾ, ਹੁਕਮ ਹੋਏ ਦੇ ਹੋਏ ਹੀ ਰਹਿ ਗਏ। 1100 ਕੱਟੜ ਹਿੰਦੂ ਕਦਰਾਂ ਕੀਮਤਾਂ ਤੋਂ ਗਿਰੇ ਹੋਏ ਅਕਿਰਤ ਕਣ ਸਾਧ ਸੰਗਤ ਜੀ ਜੱਲਾਦ ਬਣੇ ਦੇ ਬਣੇ ਹੀ ਰਹਿ ਗਏ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਅੱਜ ਵੀ ਜੇਲ੍ਹ ਵਿੱਚ ਚੜ੍ਹਦੀ ਕਲਾ ਦੇ ਵਿੱਚ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਕਿਆ ਇਹ ਭੂਪਤ ਵਪਰੇ ਕਹੀਆ ਹੈ, ਇਹ ਰਾਜੇ ਵਿਚਾਰੇ ਕੌਣ ਨੇ, ਇਹ ਨਿਕੰਮੇ ਇਹ ਝੱਲੇ ਵਿਚਾਰੇ ਕੌਣ ਨੇ ਜੋ ਕਿਸੇ ਨੂੰ ਮਾਰ ਸਕਦੇ ਹੋਣ। ਕਹਿਣਾ ਕਰੋ ਖਾਂ ਭਾਈ, ਜਦੋਂ ਵਾਹਿਗੁਰੂ ਜੀ ਰਖਵਾਲੇ ਹੋਣ ਤੇ ਕਿਸ ਨੂੰ ਇਹ ਮਾਰ ਸਕਦੇ ਨੇ। ਸਾਧ ਸੰਗਤ ਜੀ ਜੂਨ 84 ਦਾ ਘੱਲੂ ਘਰ ਸਰਵਣ ਕਰਦੇ ਹੀ ਆ ਰਹੇ ਹਨ। ਲੱਖਾਂ ਦੀ ਗਿਣਤੀ ਦੇ ਵਿੱਚ ਭਾਰਤੀ ਫੌਜ ਨੇ, BSF, CRPF, ਭਾਰਤੀ ਆਰਮੀ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਘੇਰਾ ਪਾਇਆ ਹੈ। ਤਾਂ ਵੀ ER ਦਰਸ਼ੀ ਆਪਣੀ ਕਿਤਾਬ ਦੇ ਵਿੱਚ ਲਿਖਣਾ ਕਰਦਾ, ਇਸੇ ਪ੍ਰਕਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਨਗਰ ਵਾਲੇ ਆਪਣੀ ਕਿਤਾਬ ਦੇ ਅੰਦਰ ਲਿਖਣਾ ਕਰਦੇ ਨੇ ਕਿ ਗੁਰਸਿੱਖ ਜਿਹੜੇ ਸਨ ਨਾ, ਭਾਈ ਪ੍ਰੀਤਮ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਜੀ ਦੀ ਗ੍ਰੰਥੀ ਦੇ ਘਰ ਵਿੱਚ ਪੁੱਜੇ ਨੇ, ਰਵਾਇਤੀ ਬਾਣੇ ਚੋਲੇ ਉਤਾਰ ਕੇ ਆਮ ਸਧਾਰਨ ਕੱਪੜੇ ਪੈਂਟਾਂ ਕਮੀਜ਼ਾਂ ਪਾ ਕਰਕੇ ਘੇਰੇ ਦੇ ਵਿੱਚੋਂ ਨਿਕਲ ਗਏ। ਸਰਕਾਰ ਨੇ ਜ਼ੋਰ ਲਾ ਲਿਆ ਕੋਈ ਜਿਉਂਦਾ ਬਚਣ ਨਹੀਂ ਦੇਣਾ, ਤੇ ਸਾਧ ਸੰਗਤ ਜੀ ਇਸ ਪ੍ਰਕਾਰ ਯੋਧੇ ਜੁਝਾਰੂ ਉਸ ਘੇਰੇ ਦੇ ਵਿੱਚੋਂ ਵੀ ਨਿਕਲ ਗਏ। ਜਿਸ ਵੇਲੇ ਗੋਲਾਬਾਰੀ ਹੋ ਰਹੀ ਸੀ, ਜਿਸ ਵੇਲੇ ਪਾਣੀ ਦੀ ਟੈਂਕੀ ਦੇ ਉੱਪਰ ਤੋਪਖਾਨੇ ਦੁਆਰਾ ਗੋਲੇ ਵਰਾਏ ਜਾ ਰਹੇ ਸਨ, ਜਿਸ ਵੇਲੇ ਰਾਮਗੜੀਏ ਬੁੰਗਿਆਂ ਨੂੰ ਉਡਾਇਆ ਜਾ ਰਿਹਾ ਸੀ, ਉਸ ਵੇਲੇ ਤਿਆਰ ਪਰ ਤਿਆਰ ਚੜ੍ਹਦੀ ਕਲਾ ਵਾਲੇ ਹਥਿਆਰਬੰਦ ਸੂਰਮੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮਦੇ ਤੇ ਆਮ ਪਬਲਿਕ ਨੂੰ, ਜਨਤਾ ਤੇ ਸਿੱਖਾਂ ਨੂੰ ਪੁੱਛਦੇ ਸਨ, ਤੁਹਾਨੂੰ ਕੋਈ ਦੁੱਖ ਤੇ ਨਹੀਂ? ਅੰਤਰਜਾਮੀ ਕਲੋਨੀ 6 ਨੰਬਰ ਗਲੀ ਦੇ ਰਹਿਣ ਵਾਲੇ ਭਾਈ ਅਜੀਤ ਸਿੰਘ ਜੀ ਨੇ ਦੱਸਿਆ, ਕਹਿਣ ਲੱਗੇ ਅਸੀਂ ਉਹਨਾਂ ਨੂੰ ਆਖਿਆ, ਸਿੰਘੋ ਘੇਰੇ ਤੁਹਾਨੂੰ ਪਏ ਨੇ, ਸੂਬਾ ਸਰਕਾਰ ਤੁਹਾਡੀ ਦੁਸ਼ਮਣ, ਸੈਂਟਰ ਸਰਕਾਰ ਤੁਹਾਡੀ ਦੁਸ਼ਮਣ, BSF, CRPF, ਇਸੇ ਪ੍ਰਕਾਰ ਸਾਰੀ ਇੰਡੀਅਨ ਆਰਮੀ ਤੁਹਾਡੀ ਦੁਸ਼ਮਣ, ਆਪਣੇ ਜਿਹੜੇ ਸਨ ਉਹ ਵੀ ਤੁਹਾਡੇ ਦੁਸ਼ਮਣ ਹੋ ਗਏ, ਗੱਦਾਰੀਆਂ ਕਰਕੇ ਘੇਰੇ ਵਿੱਚ ਤੁਸੀਂ ਘਿਰੇ ਹੋ, ਲੱਖਾਂ ਦੀ ਫੌਜ ਤੁਹਾਡੇ ਤੇ ਚੜ੍ਹ ਕੇ ਆਈ ਹੈ, ਭੀੜ ਤੇ ਤੁਹਾਡੇ ਤੇ ਬਣੀ ਹੈ, ਅਸੀਂ ਤੇ ਘਰ ਪਰਿਵਾਰਾਂ 'ਚ ਬੈਠੇ ਰੱਜ ਕੇ ਪ੍ਰਸ਼ਾਦੇ ਛਕ ਰਹੇ, ਸਾਨੂੰ ਕਾਹਦਾ ਦੁੱਖ। ਤੇ ਉਹਨਾਂ ਸਿੰਘਾਂ ਨੇ ਬੜੀ ਨਿਰਭੈਤਾ ਦੇ ਨਾਲ ਜਵਾਬ ਦਿੱਤਾ, ਸੰਗਤ ਜੀ ਸਾਨੂੰ ਕੋਈ ਦੁੱਖ ਨਹੀਂ, ਸਾਡੇ ਮਨ ਨੂੰ ਕੋਈ ਭਾਉ ਤੇ ਡਰ ਨਹੀਂ ਇਸ ਫੌਜ ਦਾ ਤੇ ਇਸ ਫੌਜ ਦਾ। ਸਿੰਘਾਂ ਨੇ ਆਖਿਆ, ਇੰਨੇ ਘੇਰਿਆਂ ਦੇ ਵਿੱਚੋਂ ਹੀ ਅਸੀਂ ਬਾਹਰ ਆਏ ਹਾਂ ਤੇ ਸਵੈ ਇੱਛਾ ਦੇ ਨਾਲ ਫਿਰ ਘੇਰੇ ਵਿੱਚ ਜਾਵਾਂਗੇ, ਸਵੈ ਇੱਛਾ ਦੇ ਨਾਲ ਦੁਸ਼ਮਣ ਦੇ ਨਾਲ ਜੂਝ ਕਰਕੇ ਸ਼ਹਾਦਤਾਂ ਪ੍ਰਾਪਤ ਕਰਾਂਗੇ, ਇਹ ਦੁਸ਼ਮਣ ਤੇ ਫੌਜਾਂ ਸਾਨੂੰ ਡੱਕ ਨਹੀਂ ਸਕਦੀਆਂ, ਨਾ ਆਉਂਦਿਆਂ ਡੱਕ ਸਕੀਆਂ, ਨਾ ਵਾਪਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜਾਂਦਿਆਂ ਸਾਨੂੰ ਡੱਕ ਸਕਦੀਆਂ ਨੇ, ਘੇਰਿਆਂ 'ਚੋਂ ਹੀ ਆਏ ਹੈ ਤੇ ਘੇਰੇ ਵਿੱਚ ਫਿਰ ਆਪ ਸਵੈ ਇੱਛਾ ਦੇ ਨਾਲ ਵਾਪਸ ਜਾਵਾਂਗੇ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਉਸ ਘੇਰੇ ਦੇ ਵਿੱਚੋਂ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਨਿਕਲੇ, ਜਿਨ੍ਹਾਂ ਸੂਰਮਿਆਂ ਦੇ ਵਿੱਚੋਂ ਅੱਜ ਵੀ ਕਿੰਨੇ ਸਿੰਘ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ ਬਾਬਾ ਗੁਰਨਾਮ ਸਿੰਘ ਜੀ ਬੁੰਡਾਲਾ ਨਗਰ ਦੇ ਸਾਧ ਸੰਗਤ ਜੀ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਕਰਦੇ ਨੇ। ਤੇ ਸਰਕਾਰ ਨੇ ਆਪ ਮੰਨਿਆ ਸੀ ਕਿ ਜੂਨ 84 ਦੇ ਘੇਰੇ ਦੇ ਵਿੱਚੋਂ ਇਹ ਬਾਬਾ ਗੁਰਨਾਮ ਸਿੰਘ ਜੀ ਬੰਡਾਲਾ ਉਰਫ ਨੀਲਾ ਤਾਰਾ ਨਿਕਲਣ ਦੇ ਵਿੱਚ ਕਾਮਯਾਬ ਰਹੇ ਸਨ, ਸਰਕਾਰਾਂ ਨੇ ਵੀ ਮੰਨਿਆ। ਸਰਕਾਰਾਂ ਕਿੱਥੇ ਮਾਰ ਸਕਦੀਆਂ ਨੇ ਉਹਨਾਂ ਨੂੰ ਜਿਨ੍ਹਾਂ ਦੇ ਵਾਹਿਗੁਰੂ ਜੀ ਰਖਵਾਲੇ ਹੋਣ।
1: ਰਾਖ ਰਾਖ ਰਾਖ ਸੁਖ ਦਾਤੇ,
0: ਸੋ ਗੁਰਸਿੱਖੋ ਤੇ ਵਾਹਿਗੁਰੂ ਜੀ ਦੇ ਸਨਮੁਖ ਅਰਦਾਸਾਂ ਕਰਦੇ ਰਿਹਾ ਕਰੋ, ਵਾਹਿਗੁਰੂ ਜੀ ਤਨ ਕਰਕੇ ਵੀ ਸਾਡੀ ਰੱਖਿਆ ਕਰੋ, ਮਨ ਕਰਕੇ ਵੀ ਸਾਡੀ ਰੱਖਿਆ ਕਰੋ, ਸਰੀਰ ਕਰਕੇ ਵੀ ਸਾਡੀ ਰੱਖਿਆ ਕਰੋ, ਇਸੇ ਪ੍ਰਕਾਰ
1: ਰਾਖ ਰਾਖ ਰਾਖ ਸੁਖ ਦਾਤੇ।
0: ਮਹਾਰਾਜ ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਰੱਖਣ ਵਾਲੇ ਰਖਵਾਲਾ ਰੂਪ ਹੋ ਕਰਕੇ ਜਿਨ੍ਹਾਂ ਸੰਤ ਜਨਾਂ ਨੂੰ ਆਪ ਜੀ ਨੇ ਵਿਕਾਰਾਂ ਤੇ ਕਾਲ ਦੇ ਭੈ ਵੱਲੋਂ ਰੱਖ ਲਿਆ, ਉਹਨਾਂ ਦੇ ਦੁਆਰਾ ਉਹਨਾਂ ਦੀ ਸਤ ਸੰਗਤ ਨਾਲ ਮਿਲ ਕੇ ਸਾਨੂੰ ਵੀ ਵਿਕਾਰਾਂ ਤੇ ਜਨਮ ਮਰਨ ਤੋਂ ਰੱਖ ਲਵੋ ਸੁੱਖਾਂ ਦੇ ਦਾਤਾ ਜੀਓ।
1: ਸਭ ਨਾਨਕ ਜਗਤ ਤੁਮਾਰੇ
0: ਤੇ ਬੇਨਤੀਆਂ ਕਰਦੇ ਰਹੀਏ। ਗੁਰਦੇਵ ਪਿਤਾ ਜੀ ਫਰਮਾਉਂਦੇ ਨੇ ਇਹ ਪਰਮੇਸ਼ਰ ਜੀ ਸਾਰੇ ਜਗਤ ਦੇ ਅੰਦਰ ਜਿਤਨੇ ਵੀ ਜੀਵ ਨੇ ਨਾ ਇਹ ਸਾਰੇ ਆਪ ਜੀ ਦੇ ਪੈਦਾ ਕੀਤੇ ਨੇ। ਸਾਰੇ ਜਗਤ ਕਰੋੜਾ ਬ੍ਰਹਿਮੰਡ ਤੇ ਉਹਨਾਂ ਵਿੱਚ ਸਾਰੇ ਜਿਹੜੇ ਜੀਵ ਨੇ ਉਹ ਆਪ ਜੀ ਦੇ ਆਸਰੇ ਨੇ। ਸਾਰਿਆਂ ਨੂੰ ਤਾਰਨ ਵਾਲੇ ਆਪ ਜੀ ਹੋ ਜੀਓ।
1: ਸਾਰਗ ਮਹੱਲਾ ਪੰਜਵਾ
0: ਸੋ ਸਾਰਗ ਮਹੱਲਾ ਪੰਜਵਾ ਸਤਿਗੁਰੂ ਜੀ ਸਿਰਲੇਖ ਰੱਖ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਮੋਹੇ ਧਨ ਪਾਇਓ ਹਰ ਨਾਮਾ
0: ਸਤਿਗੁਰੂ ਜੀ ਬਖਸ਼ਿਸ਼ਾਂ ਦੇ ਬਚਨ ਕਰਦੇ ਨੇ ਭਾਈ। ਹੁਣ ਅਸਾਂ ਨੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੈ ਜੀਓ।
1: ਭਾਏ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ
0: ਨਾਮ ਧਨ ਨੂੰ ਪਾ ਕਰਕੇ ਅਚਿੰਤ ਹੋ ਗਏ ਆ। ਨਾ ਜਮਾ ਦਾ ਡਰ ਨਾ ਪ੍ਰਤੱਖ ਦੁਸ਼ਮਣਾਂ ਦਾ ਡਰ। ਸੱਤ ਪ੍ਰਕਾਰ ਦੇ ਭੈ ਵਿਦਵਾਨਾਂ ਨੇ ਮੰਨੇ ਨੇ ਉਹਨਾਂ ਦਾ ਵੀ ਡਰ ਨਹੀਂ। ਪੰਜ ਪ੍ਰਕਾਰ ਦੇ ਭਰਮਾਂ ਦਾ ਵੀ ਡਰ ਨਹੀਂ। ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਤ੍ਰੈ ਗੁਣ ਆਤਮਿਕ ਮਾਇਆ ਦਾ ਵੀ ਡਰ ਨਹੀਂ। ਇਸੇ ਪ੍ਰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਵੀ ਡਰ ਨਹੀਂ। ਪ੍ਰਤੱਖ ਤੇ ਗੁਪਤ ਦੁਸ਼ਮਣਾਂ ਦਾ ਵੀ ਡਰ ਨਹੀਂ। ਸੋ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ ਭਾਏ ਅਚਿੰਤ ਸਾਰੇ ਡਰ ਭਾਉ ਨੂੰ ਮੇਟ ਕੇ ਚਿੰਤਾ ਤੋਂ ਰਹਿਤ ਹੋ ਗਏ ਆ। ਹੁਣ ਤਨ ਮਨ ਧਨ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹੀ। ਸੁਲਹੀ ਖਾਨ ਸੁਲੱਭੀ ਖਾਨ ਚੜ੍ਹ ਕੇ ਆਉਂਦੇ ਨੇ ਉਹਨਾਂ ਦੀ ਚਿੰਤਾ ਨਹੀਂ ਰਹੀ। ਨਾਨਕ ਚਿੰਤਾ ਮਤ ਕਰ ਹੋ ਚਿੰਤਾ ਤੇ ਸਹੀ ਹੈ ਜਲ ਮਹਿ ਜੰਤੋ ਉਪਾਇਨ ਤਿਨਾ ਤੇਰੋ ਜੀ ਦੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਸ ਕਰਤਾ ਪੁਰਖ ਜੀ ਨੇ ਜਗਤ ਪੈਦਾ ਕੀਤਾ ਨਾ ਉਹ ਸਾਡੀ ਚਿੰਤਾ ਕਰਦਾ ਹੈ। ਇਸ ਕਰਕੇ ਅਸੀਂ ਅਚਿੰਤ ਹੋ ਰਹੇ ਹਾਂ। ਭਾਏ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ। ਮਹਾਰਾਜ ਆਪ ਜੀਆਂ ਦੇ ਮਨ ਵਿੱਚ ਕਦੇ ਪਦਾਰਥਾਂ ਦਾ ਫੁਰਨਾ ਵੀ ਨਹੀਂ ਆਉਂਦਾ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਮਨ ਚੋਂ ਤ੍ਰਿਸ਼ਨਾ ਹੀ ਬੁਝ ਗਈ ਹੈ। ਪਦਾਰਥਾਂ ਦਾ ਫੁਰਨਾ ਤੇ ਤਾਂ ਆਵੇ ਨਾ ਜੇ ਪਦਾਰਥਾਂ ਦੀ ਤ੍ਰਿਸ਼ਨਾ ਹੋਵੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਪੂਰਨ ਪਰਮੇਸ਼ਰ ਜੀ ਦੇ ਅੰਦਰ ਧਿਆਨ ਸਥਿਤ ਹੋ ਗਿਆ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਜੋ ਤ੍ਰਿਸ਼ਨਾ ਸੀ ਉਹ ਵੀ ਸਾਰੀ ਬੁਝ ਗਈ ਹੈ ਜੀਓ।
1: ਲਿਖਿਓ ਲੇਖ ਮਥਾਮਾ
0: ਸੋ ਮਹਾਰਾਜ ਸਾਰਾ ਜਗਤ ਸੰਸਾਰ ਤਾਂ ਤ੍ਰਿਸ਼ਨਾ ਦੀ ਜਿਲਣ ਵਿੱਚ ਦਲ ਦਲ ਵਿੱਚ ਖੁਬਿਆ ਹੋਇਆ ਫਸਿਆ ਹੋਇਆ ਵੇਖੀਦਾ। ਆਪ ਜੀਆਂ ਦੇ ਬਚਨ ਨੇ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਇਹ ਜਿਹੜੀ ਮੋਹ ਰੂਪੀ ਦਲ ਦਲ ਹੈ ਮਨ ਰੂਪੀ ਪੈਰ ਇੱਕ ਕਦਮ ਅੱਗੇ ਚੱਲਦਾ ਹੀ ਨਹੀਂ ਸੰਸਾਰ ਦੇ ਜੀਵਾਂ ਨੂੰ ਡੁੱਬਦਿਆਂ ਦੇਖਿਆ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਮੋਹ ਰੂਪੀ ਜਿਲਣ ਇਹ ਮੋਹ ਰੂਪੀ ਦਲ ਦਲ ਉਹਨਾਂ ਨੂੰ ਫਸਾ ਨਹੀਂ ਸਕਦੀ। ਲਿਖਿਓ ਲੇਖ ਮਥਾਮਾ ਜਿਨ੍ਹਾਂ ਜੀਵਾਂ ਦੇ ਮੱਥੇ ਦੇ ਉੱਪਰ ਧੁਰ ਦਰਗਾਹ ਤੋਂ ਲਿਖਣਹਾਰ ਪਰਮੇਸ਼ਰ ਜੀ ਨੇ ਬੰਦਗੀ ਦਾ ਲੇਖ ਪਾ ਦਿੱਤਾ ਇਹ ਬੰਦਗੀ ਖੜਗ ਰੂਪ ਹੋ ਕਰਕੇ ਤਿੰਨਾਂ ਦੇ ਸਾਰੇ ਬੰਧਨਾਂ ਨੂੰ ਕੱਟ ਦਿੰਦੀ ਹੈ। ਧੁਰ ਦਰਗਾਹ ਤੋਂ ਸ਼ੁਭ ਭਾਗ ਮੱਥੇ ਦੇ ਪਰਮੇਸ਼ਰ ਜੀ ਨੇ ਜਿਨ੍ਹਾਂ ਦੇ ਉਕਰੇ ਹਨ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ।
1: ਖੋਜਤ ਭਇਓ ਬੈਰਾਗੀ
0: ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਅਵਸਥਾ ਪ੍ਰਾਪਤ ਹੋਣ ਤੋਂ ਪਹਿਲਾਂ ਹਾਲਤ ਜੀਵਾਂ ਦੀ ਕੈਸੀ ਹੁੰਦੀ ਹੈ। ਹਜ਼ੂਰ ਬਚਨ ਕਰਦੇ ਨੇ ਭਾਈ ਪਹਿਲਾਂ ਹਾਲਤ ਅਤ ਵੈਰਾਗ ਵਾਲੀ ਹੁੰਦੀ ਹੈ। ਸੰਸਾਰ ਦੇ ਪਦਾਰਥਾਂ ਵੱਲੋਂ ਉਪਰਾਮ ਹੋ ਕਰਕੇ ਪਰਮੇਸ਼ਰ ਜੀ ਦੇ ਪਿਆਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਜਗਿਆਸੂ ਜਨ ਬੇਨਤੀਆਂ ਕਰਦੇ ਨੇ ਮਹਾਰਾਜ ਆਪ ਜੀ ਨੂੰ ਲੱਭਦਿਆਂ ਲੱਭਦਿਆਂ ਖੋਜਦਿਆਂ ਖੋਜਦਿਆਂ ਭਾਲਦਿਆਂ ਭਾਲਦਿਆਂ ਢੂੰਡਦਿਆਂ ਢੂੰਡਦਿਆਂ ਵੈਰਾਗਵਾਨ ਹੋ ਗਏ ਆ। ਖੋਜਤ ਖੋਜਤ ਮਨ ਕਰਕੇ ਗੁਰ ਸ਼ਬਦ ਚੋਂ ਖੋਜਦੇ ਆ ਤਨ ਕਰਕੇ ਸਤ ਸੰਗਤ ਵਿੱਚ ਜਾ ਕੇ ਬੈਠਦੇ ਤੇ ਖੋਜਦੇ ਹਾਂ। ਖੋਜਤ ਖੋਜਤ ਗੁਰ ਸ਼ਬਦ ਦੀ ਖੋਜ ਦੇ ਨਾਲ ਪ੍ਰਾਪਤ ਹੋਣ ਵਾਲੇ ਪਰਮੇਸ਼ਰ ਜੀ ਖੋਜੀ ਉਹ ਕਰਕੇ ਆਪ ਜੀ ਨੂੰ ਖੋਜਦੇ ਆ। ਹੁਣ ਤੱਕ ਪ੍ਰਾਪਤੀ ਨਾ ਹੋਣੇ ਕਰਕੇ ਅਤ ਵੈਰਾਗਵਾਨ ਹੋਏ ਹੋਏ ਹਾਂ।
1: ਆਇਓ ਦੇਹ ਗਿਰਾਮਾ
0: ਮਹਾਰਾਜ ਇਸ ਪ੍ਰਕਾਰ ਸਰੀਰ ਕਰਕੇ ਨਾ ਸਾਰੇ ਜਗਤ ਦੇ ਅੰਦਰ ਘੁੰਮ ਆਏ ਆ ਫਿਰ ਆਏ ਆ। ਹੁਣ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਆ। ਜਿਨ੍ਹਾਂ ਨੇ ਐਸੀ ਭਾਵਨਾ ਰੱਖੀ ਫਿਰ ਆਇਓ ਫਿਰ ਪਰਮੇਸ਼ਰ ਜੀ ਆਏ ਹਨ ਦੇਹ ਗਿਰਾਮਾ ਉਹਨਾਂ ਦੀ ਦੇਹ ਸਰੀਰ ਰੂਪੀ ਪਿੰਡ ਦੇ ਅੰਦਰ ਗ੍ਰਾਮ ਨਾਮ ਪਿੰਡ ਦਾ ਫਿਰ ਸਰੀਰ ਰੂਪੀ ਪਿੰਡ ਦੇ ਅੰਦਰ ਹਿਰਦੇ ਰੂਪ ਸਥਾਨ ਘਰ ਦੇ ਅੰਦਰ ਪਰਮੇਸ਼ਰ ਜੀ ਆ ਕਰਕੇ ਵਸਦੇ ਹਨ
1: ਜੀਓ।
0: ਭਾਈ ਜਿਨ੍ਹਾਂ ਦੇ ਉੱਪਰ ਪੂਰੇ ਸਤਿਗੁਰੂ ਜੀ ਦਇਆਲੂ ਹੋਏ ਨੇ ਨਾ, ਗੁਰ ਕਿਰਪਾਲ ਕਿਰਪਾਲਤਾ ਕੀਤੀ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਉੱਪਰ, ਉਹਨਾਂ ਨੇ ਸ਼ਰਧਾ ਰੂਪੀ ਰਾਸ ਕਰਕੇ ਇਹ ਨਾਮ ਰੂਪੀ ਜਿਹੜਾ ਸੌਦਾ ਸੀ ਸਤਿਗੁਰੂ ਜੀ ਤੋਂ ਲੈ ਕਰਕੇ ਜੋੜ ਲਿਆ ਹੈ, ਇਕੱਠਾ ਕਰ ਲਿਆ ਹੈ, ਹਿਰਦੇ ਰੂਪ ਗੋਦਾਮ ਨੂੰ ਭਰ ਲਿਆ ਹੈ ਜੀਓ।
1: ਲਾਲ
0: ਤੇ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਲਾਲ ਅਮੁੱਲਕ ਨੇ, ਉਹਨਾਂ ਦੇ ਹਿਰਦੇ ਰੂਪੀ ਮਨ ਰੂਪੀ ਹੱਥ ਦੇ ਉੱਪਰ ਚੜੇ ਨੇ ਜਿਹੜੇ ਪਰਮੇਸ਼ਰ ਜੀ ਅਗਾਮਾ ਅਗਮ ਨੇ, ਅਪਹੁੰਚ ਨੇ। ਮਨ ਅਤੇ ਇੰਦਰੀਆਂ ਦਾ ਜੋ ਵਿਸ਼ਾ ਹੀ ਨਹੀਂ, ਆਪਣੇ ਬਲ ਸਿਆਣਪਾ ਕਰਕੇ ਨਹੀਂ ਪੁੱਜਿਆ ਜਾਂਦਾ, ਨਾ ਮਨ ਕਰਕੇ ਨਾ ਇੰਦਰੀਆਂ ਕਰਕੇ, ਐਸੇ ਅਮੁੱਲਕ ਲਾਲ ਪਰਮੇਸ਼ਰ ਅਗੰਮ ਸਰੂਪ ਜੀ ਉਹਨਾਂ ਦੇ ਮਨ ਰੂਪੀ ਹੱਥ ਤੇ ਚੜੇ ਨੇ, ਅਰਥਾਤ ਹਿਰਦੇ ਰੂਪ ਵਿੱਚ ਪ੍ਰਾਪਤ ਹੋਏ ਹਨ, ਹਿਰਦੇ ਸਥਾਨ ਦੇ ਅੰਦਰ ਮਿਲੇ ਹਨ
1: ਜੀਓ।
0: ਮਹਾਰਾਜ ਦੁਨੀਆਂ ਦੇ ਅੰਦਰ ਵਣਜ ਵਪਾਰ ਤੇ ਹੋਰ ਵੀ ਬੜੇ ਕੀਤੇ ਜਾਂਦੇ ਨੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਭੁਲਾ ਕੇ, ਨਾਮ ਨੂੰ ਛੱਡ ਕੇ, ਜਿੰਨੇ ਵੀ ਵਪਾਰ ਤੇ ਵਣਜ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਸਮਾਨ ਨੂੰ ਖਰੀਦਣਾ, ਫਿਰ ਫਰੋਖਤ ਕਰਨੀ, ਵੇਚ ਦੇਣਾ, ਵਣਜ ਖਰੀਦ ਲੈਣਾ, ਇਸੇ ਪ੍ਰਕਾਰ ਵਪਾਰ ਵੇਚ ਦੇਣਾ, ਜਾਂ ਇਵੇਂ ਕਹਿਣਾ ਕਰੀਏ ਵਪਾਰ ਖਰੀਦਣਾ ਤੇ ਵਣਜ ਵੇਚ ਦੇਣਾ। ਸਤਿਗੁਰੂ ਜੀ ਬਚਨ ਕਰਦੇ ਨੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ, ਨਾਮ ਨੂੰ ਭੁਲਾ ਕਰਕੇ, ਜਿੰਨਾ ਵਣਜ ਵਪਾਰ ਕਰਨਾ, ਜਿੰਨੀ ਖਰੀਦੋ ਖਰੋਖਤ ਕਰਨੀ ਹੈ, ਜਿੰਨੀਆਂ ਚੀਜ਼ਾਂ ਨੂੰ ਖਰੀਦੋ ਫਰੋਖਤ ਖਰੀਦਣਾ ਤੇ ਵੇਚ ਦੇਣਾ ਹੈ, ਉਹਨੇ ਹੀ ਬਹੁਤੇ ਦੁੱਖ ਸਹਾਰਨੇ ਪੈਂਦੇ ਨੇ। ਕਿਵੇਂ ਜੀ? ਪਹਿਲਾਂ ਸਮਾਨ ਨੂੰ ਖਰੀਦਣ ਵਾਸਤੇ ਭੱਜ ਦੌੜ ਲੱਗੀ ਰਹਿੰਦੀ ਏ, ਫਲਾਨਾ ਸੌਦਾ ਖਰੀਦ ਲਵਾਂ ਮੈਨੂੰ ਲਾਭ ਹੋਵੇਗਾ, ਫਲਾਨੀ ਜਿਨਸ ਖਰੀਦ ਲਵਾਂ ਮੈਨੂੰ ਲਾਭ ਹੋਵੇਗਾ, ਫਲਾਨੇ ਦੇਸ਼ ਦੇ ਅਰਬੀ ਘੋੜੇ ਖਰੀਦ ਲਵਾਂ ਮੈਨੂੰ ਲਾਭ ਹੋਵੇਗਾ, ਫਿਰ ਵੇਚਣ ਦਾ ਫਿਕਰ ਹੁੰਦਾ, ਹੁਣ ਇਸ ਨੂੰ ਵੇਚ ਦਵਾਂ ਮੈਨੂੰ ਲਾਭ ਹੋਵੇ। ਪਹਿਲਾਂ ਯਤਨ ਕਰਕੇ ਖਰੀਦਣੇ, ਨਾ ਉਹ ਸੌਦਾ ਮਿਲੇ ਮਨ ਦੁਖੀ, ਫਲਾਨਾ ਸੌਦਾ ਹੱਥੋਂ ਨਿਕਲ ਗਿਆ, ਜੇ ਮਿਲ ਜਾਂਦਾ ਬੜਾ ਲਾਭ ਹੋਣਾ ਸੀ। ਬਿਲਡਰ ਬਿਲਡਿੰਗਾਂ ਬਣਾਉਂਦੇ ਨੇ ਤੇ ਵੇਚਦੇ ਨੇ ਨਾ, ਸਾਧ ਸੰਗਤ ਜੀ ਪਲਾਟ ਖਰੀਦਣਾ ਹੁੰਦਾ ਦੌੜ ਲੱਗੀ ਹੁੰਦੀ ਏ, ਜੇ ਪਲਾਟ ਕੋਈ ਹੋਰ ਲੈ ਜਾਵੇ ਫਿਰ ਮਨ ਦੇ ਅੰਦਰ ਬੜੀ ਚਿੰਤਾ ਹੁੰਦੀ ਏ, ਬੜਾ ਕੀਮਤੀ ਥਾਂ ਸੀ ਹੱਥੋਂ ਨਿਕਲ ਗਿਆ, ਜੇ ਮਿਲ ਜਾਂਦਾ ਬੜਾ ਲਾਭ ਹੋਣਾ ਸੀ। ਟੈਂਡਰ ਭਰੇ ਜਾਂਦੇ ਨੇ, ਟੈਂਡਰ ਹੱਥੋਂ ਨਿਕਲ ਜਾਵੇ, ਸਾਧ ਸੰਗਤ ਜੀ ਬੜਾ ਹਿਰਦਾ ਵਿਲਕਦਾ, ਬੜਾ ਵੱਡਾ ਭਾਰੀ ਲਾਭ ਵਾਲਾ ਸੌਦਾ ਸੀ, ਟੈਂਡਰ ਮੇਰਾ ਪਾਸ ਹੀ ਨਹੀਂ ਹੋਇਆ। ਇਸੇ ਪ੍ਰਕਾਰ ਜਦੋਂ ਫਰੋਖਤ ਕਰਨੀ ਹੋਵੇ ਫਿਰ ਚਿੰਤਾ ਲੱਗੀ ਹੁੰਦੀ ਏ, ਇੰਨਾ ਪੈਸਾ ਖਰਚਿਆ, ਮਾਲ ਪਾ ਕੇ ਰੱਖਿਆ, ਪਤਾ ਨਹੀਂ ਕਦੋਂ ਗਾਹਕ ਆਵੇਗਾ, ਹੁਣ ਗਾਹਕ ਆਵੇ ਤੇ ਵੇਚੀਏ। ਕਈ ਵਾਰ ਸਮਾਨ ਗੋਦਾਮਾਂ 'ਚ ਪਿਆ ਵੀ ਐਕਸਪਾਇਰ ਹੋ ਜਾਂਦਾ, ਡੇਟ ਲੰਘ ਜਾਂਦੀ ਏ, ਫਿਰ ਬੜੀ ਚਿੰਤਾ ਹੁੰਦੀ ਏ, ਓਹੋ ਹੁਣ ਤੇ ਇੰਨਾ ਘਾਟਾ ਪੈ ਗਿਆ, ਕਰਜ਼ਾ ਚੁੱਕ ਕੇ ਬੈਂਕ ਲੋਨ ਲੈ ਕੇ ਮੁਨਾਫੇ ਵਾਸਤੇ ਸੌਦਾ ਖਰੀਦਿਆ ਸੀ ਪਰ ਘਾਟਾ ਪਾ ਗਿਆ। ਸਤਿਗੁਰੂ ਜੀ ਬਚਨ ਕਰਦੇ ਨੇ ਨਾਮ ਰੂਪੀ ਵਣਜ ਵਪਾਰ ਕਰਦੇ ਰਹੋ, ਨਾ ਨਾਮ ਜਪਦਿਆਂ ਚਿੰਤਾ ਤੇ ਨਾ ਜਪਾਉਂਦਿਆਂ ਚਿੰਤਾ। ਇਹ ਜਿਹੜਾ ਨਾਮ ਜਪਣਾ ਇਹ ਵਣਜ ਕਰਨਾ, ਤੇ ਜਿਹੜਾ ਇਸੇ ਪ੍ਰਕਾਰ ਦੂਜਿਆਂ ਨੂੰ ਜਪਾਉਣਾ ਵਪਾਰ ਕਰਨਾ। ਜਿਹੜਾ ਨਾਮ ਜਪਣਾ ਨਾਮ ਦਾ ਸੌਦਾ ਖਰੀਦਣਾ, ਦੂਸਰਿਆਂ ਨੂੰ ਜਪਾਉਣਾ ਇਹ ਨਾਮ ਰੂਪੀ ਸੌਦਾ ਵੇਚਣਾ, ਇਹਦੇ ਖਰੀਦਣ 'ਚ ਵੀ ਲਾਭ, ਇਹਦੇ ਵੇਚਣ 'ਚ ਵੀ ਲਾਭ, ਇਹਦੇ ਜਪਣ 'ਚ ਵੀ ਲਾਭ, ਇਹਦੇ ਜਪਾਉਣ 'ਚ ਵੀ ਲਾਭ, ਇਹਦੇ ਸੁਣ 'ਚ ਵੀ ਲਾਭ, ਇਹਦੇ ਸੁਣਾਉਣ 'ਚ ਵੀ ਲਾਭ, ਘਾਟਾ ਕਿਤੇ ਹੈ ਹੀ ਨਹੀਂ, ਚਿੰਤਾ ਕਿਤੇ ਹੈ ਹੀ ਨਹੀਂ। ਤੇ ਹਜ਼ੂਰ ਬਚਨ ਕਰਦੇ ਨੇ ਨਾਮ ਜਪ ਕਰਕੇ ਜਿੰਨੀ ਖਰੀਦੋ ਫਰੋਖਤ ਕੀਤੀ ਜਾਂਦੀ ਏ, ਜਿੰਨੇ ਵਣਜ ਵਪਾਰ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਦੁੱਖ ਬੜਾ ਹੈ, ਬਹੁਤਾ ਹੀ ਦੁੱਖ ਝੱਲਣਾ ਪੈਂਦਾ, ਸਹਾਰਨਾ ਪੈਂਦਾ। ਨਾਮ ਰੂਪੀ ਵਣਜ ਐਸਾ ਹੈ ਸਾਰੇ ਦੁੱਖ ਮਿਟ ਜਾਂਦੇ ਨੇ, ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਹਨ।
1: ਭਜਨ ਕੇ ਨਿਰਭੈ ਵਾਪਾਰੀ,
0: ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰਨ ਵਾਲੇ ਵਾਪਾਰੀ ਨੇ ਨਾ, ਉਹ ਫਿਰ ਨਿਰਭੈ ਹੋ ਰਹਿੰਦੇ ਨੇ। ਪਰ ਤਖ ਦੁਸ਼ਮਣਾਂ ਵੱਲੋਂ, ਵਿਕਾਰਾਂ ਰੂਪੀ ਦੁਸ਼ਮਣਾਂ ਵੱਲੋਂ, ਜਮਾਂ ਵੱਲੋਂ, 84 ਲੱਖ ਦੇ ਬੰਧਨਾਂ ਵੱਲੋਂ, ਸਾਰਿਆਂ ਪਾਸਾ ਤੋਂ ਨਾਮ ਦੇ ਵਪਾਰੀ ਨਿਰਭੈ ਹੋ ਰਹਿੰਦੇ ਨੇ। ਡਰ ਨਹੀਂ ਰਹਿੰਦਾ ਸੌਦਾ ਹੱਥੋਂ ਨਿਕਲ ਜਾਊਗਾ, ਡਰ ਨਹੀਂ ਰਹਿੰਦਾ ਸੌਦੇ ਵਿੱਚ ਘਾਟਾ ਪੈ ਜਾਵੇਗਾ, ਡਰ ਨਹੀਂ ਰਹਿੰਦਾ ਕਿ ਨਾਮ ਰੂਪੀ ਸੌਦਾ ਐਕਸਪਾਇਰ ਹੋ ਜਾਵੇਗਾ, ਡਰ ਨਹੀਂ ਰਹਿੰਦਾ ਕਿ ਚੋਰ ਲੁੱਟ ਕੇ ਲੈ ਜਾਣਗੇ, ਡਰ ਨਹੀਂ ਰਹਿੰਦਾ ਕਿ ਰਾਜਾ ਟੈਕਸ ਲਾ ਦੇਵੇਗਾ, ਤੇ ਡਰ ਨਹੀਂ ਰਹਿੰਦਾ ਪਾਣੀ ਵਿੱਚ ਇਹ ਧਨ ਡੁੱਬੇਗਾ ਜਾਂ ਅੱਗ ਵਿੱਚ ਸੜ ਜਾਵੇਗਾ। ਸਾਰੀਆਂ ਚਿੰਤਾਵਾਂ ਵੱਲੋਂ ਅਚਿੰਤ ਤੇ ਨਿਰਭੈ ਹੋ ਕਰਕੇ ਰਹਿੰਦੇ ਹਨ ਨਾਮ ਦੇ ਵਪਾਰੀ।
1: ਹਰ ਰਾਸ ਨਾਨਕ ਰਾਮ ਨਾਮਾ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਭਾਈ ਹਰੀ ਪਰਮੇਸ਼ਰ ਜੀਆਂ ਦੇ ਪ੍ਰਥਾਏ ਜੋ ਸ਼ਰਧਾ ਉਹਨਾਂ ਦੀ ਰਾਸ ਹੈ, ਤੇ ਇਹ ਰਾਸ ਨੂੰ ਦੇ ਕਰਕੇ, ਇਸ ਪੂੰਜੀ ਨੂੰ ਦੇ ਕਰਕੇ ਪੂਰਿਆਂ ਸਤਿਗੁਰਾਂ ਦੇ ਪਾਸੋਂ ਪਰਮੇਸ਼ਰ ਜੀ ਦਾ ਨਾਮ ਰੂਪੀ ਸੌਦਾ ਉਹ ਖਰੀਦ ਲੈਣਾ ਕਰਦੇ ਨੇ। ਸੌਦਾ ਖਰੀਦਣਾ ਹੋਵੇ ਧਨ ਦੇ ਕੇ ਸੌਦਾ ਖਰੀਦਿਆ ਜਾਂਦਾ ਨਾ, ਸਤਿਗੁਰੂ ਜੀ ਨੂੰ ਸ਼ਰਧਾ ਅਰਪਣ ਕਰਕੇ ਨਾਮ ਲਈਦਾ ਹੈ। ਇਸ ਕਰਕੇ ਸ਼ਰਧਾ ਰੂਪੀ ਪੂੰਜੀ ਹੈ ਤੇ ਨਾਮ ਰੂਪੀ ਸੌਦਾ ਹੈ। ਸ਼ਰਧਾ ਰੂਪੀ ਪੂੰਜੀ ਅਰਪਣ ਕਰਕੇ ਪਰਮੇਸ਼ਰ ਜੀ ਦੇ ਨਾਮ ਦਾ ਜਿਹੜਾ ਸੌਦਾ ਹੈ ਇਸ ਦਾ ਵਣਜ ਵਪਾਰ ਗੁਰਸਿੱਖਾਂ ਨੇ ਕੀਤਾ ਹੈ ਤੇ ਜਿਨ੍ਹਾਂ ਨੇ ਕੀਤਾ ਨਿਰਭੈ ਹੋ ਰਹੇ ਨੇ, ਡਰ ਕਿਸੇ ਦਾ ਰਹਿੰਦਾ ਨਹੀਂ, ਇਸ ਪ੍ਰਕਾਰ ਬੰਧਨ ਮੁਕਤ ਹੋ ਜਾਂਦੇ ਨੇ, ਚਿੰਤਾ ਕੋਈ ਸਤਾਉਂਦੀ ਨਹੀਂ, ਘਾਟਾ ਪੈਣ ਦਾ ਡਰ ਨਹੀਂ ਰਹਿੰਦਾ, ਭਾਈ ਉਹ ਲੋਕ ਪਰਲੋਕ ਦੇ ਅੰਦਰ ਸਦਾ ਆਨੰਦ ਅਵਸਥਾ ਦੇ ਵਿੱਚ ਰਹਿੰਦੇ ਹਨ ਜੀਓ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਜੋ ਬਖਸ਼ਿਸ਼ਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਆਪਣੇ 'ਤੇ ਢੁਕਾ ਕੇ ਨਿੱਜ ਦਾ ਤਜ਼ਰਬਾ ਸਿੱਖਾਂ ਦੇ ਨਾਲ ਸਾਂਝਾ ਕਰਕੇ ਉਪਦੇਸ਼ ਦਿੱਤਾ। ਪਿਆਰੇ ਉਹ ਗੁਰਸਿੱਖੋ, ਨਾਮ ਜਪਣ ਦੇ ਨਾਲ ਇੰਨੀਆਂ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਰਾਜੇ ਵੀ ਤਿੰਨਾਂ ਦੇ ਤਾਈਂ ਮਾਰ ਨਹੀਂ ਸਕਦੇ ਜਿਨ੍ਹਾਂ ਨੂੰ ਪਰਮੇਸ਼ਰ ਜੀ ਰੱਖਦੇ ਨੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਸਿੱਖਿਆ ਅੰਮ੍ਰਿਤਮਈ ਬਚਨਾਂ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰਨ ਕਰਕੇ ਬਖਸ਼ੀਏ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਮਿਹਰ ਕਰੋ, ਜੋ ਅੰਮ੍ਰਿਤਮਈ ਬਚਨ ਆਪ ਜੀਆਂ ਨੇ ਗੁਰਬਾਣੀ ਦੇ ਇਤਿਹਾਸ ਦੇ ਸਾਡੇ ਤਾਈਂ ਕਥਨ ਤੇ ਸਰਵਣ ਕਰਵਾਏ ਹਨ ਹਨ ਜੀ, ਮਹਾਰਾਜ ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਦਾਤ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਅੰਬਰ ਵੈ ਚੁਬਰ ਸ਼ਮਸ਼ਮਾ ਬਿਗੋਇਤ ਕੇ ਸ਼ਾ ਮਾਰਾ ਬਿਕੁਨ ਕਿ ਦਹਿਸ਼ਤ ਕਸ ਮਰਦ ਦੀ ਗਰਮ ਕੁਨ ਸੁਣੀ ਦਮ ਕੇ।

ਰਾਜ ਕੇ ਵਿਕਾਰ ਆ ਜਾਵੇ ਸੋ ਨਿਹਾਲ ਹੋ ਜਾਵੇ ਅਕਾਲ ਗੁਰ ਪਰ ਅਕਾਲ ਦੇਖ ਫਤੇ ਗੁਰ ਪੰਥ ਖਾਲ ਸ੍ਰੀ ਦਿਨਾ ਦਿਨ ਚਾੜਦੀ ਕਲਾ ਰੱਖਣੀ ਸੱਚੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਗੋਬਿੰਦ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੀ ਦਾਨ ਦੇ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪ ਦਾ ਸਮੂਹ ਸੰਸਾਰ ਦੀ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਰਚਨਾ ਦ੍ਰਿਧਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖੋ ਸ਼ਬਦ ਯਾਰੀ ਜਨਮ ਮਰਨ ਕੀਤੀ ਮੁੱਖ ਜਲ ਸਦਾ ਸੁਖੀ ਨਾਨਕ ਸਿਮਰਤੀ।

ਤਿਸ ਤੁਸੀਂ ਨਾ ਦੱਸ ਤੁਸੀਂ ਬ੍ਰਿਛਸ ਤੁਸੀਂ ਪਤਸ ਤੁਸੀਂ ਛਿਤਸ ਤੁਸੀਂ ਉਰਧਸ ਤੁਸੀਂ ਭਜਸਤੁ ਵੰਗ ਰਟਸਤੁ ਵੰਗ ਠਟਸ।

ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਵ ਸਿੱਧ ਸੁੱਧ ਦਾ ਪ੍ਰਤਾਪ।

ਨ ਤਾਤ ਮਾਤ ਜਾਤ ਹੈ, ਨ ਪਾਤ ਚਿਹਨ ਵਰਣ ਹੈ, ਅਦੇ ਗਸੇ ਗਵੇਕ ਹੈ, ਸਦੀਵ ਬਿਸੁ ਭਰਨ ਹੈ। ਵਿਸਵੰਬਰ ਵਿਸਨਾਥ ਹੈ, ਵਿਸੇਕ ਵਿਸਵ ਭਰਨ ਹੈ, ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ। ਅਦਵੇਖ ਹੈ, ਅਭੇਕ ਹੈ, ਅਲੇਖ ਨਾਥ ਜਾਨੀਏ, ਸਦੀਵ ਸਰਬ ਠੌਰ ਮੈਂ ਵਿਸੇਖ ਅਨੁਮਾਨੀਏ। ਨ ਜੰਤਰ ਮੈਂ, ਨ ਤੰਤਰ ਮੈਂ, ਨ ਮੰਤਰ ਬਸ ਆਵਈ, ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ। ਨ ਕਰਮ ਮੈਂ, ਨ ਧਰਮ ਮੈਂ, ਨ ਭਰਮ ਮੈਂ ਬਤਾਈਏ, ਗੰਜ ਆਦਿ ਦੇਵ ਹੈ ਕਹੋ ਸੁ ਕੈ ਸਪਾਈਏ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨ ਘਾਟ ਹੈ ਨ ਬਾਟ ਹੈ, ਨ ਘਾਟ ਬਾਟ ਹੋਤ ਹੈ। ਨਹਾਨ ਹੈ ਨ ਬਾਨ ਹੈ, ਸਮਾਨ ਰੂਪ ਜਾਨੀਏ, ਮਕੀਨ ਓ ਮਕਾਨ ਅਪ੍ਰਮਾਨ ਤੇਜ ਮਾਨੀਏ। ਨ ਦੇਹ ਹੈ ਨ ਗੇਹ ਹੈ, ਨ ਜਾਤ ਹੈ ਨ ਪਾਤ ਹੈ, ਨ ਮੰਤਰ ਹੈ ਨ ਮਿੱਤਰ ਹੈ, ਨ

ਸਰ ਬਿਠਾਉਰ ਰਹਿਓ ਬਿਰਾਜ ਅਧਿਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸ ਨੰਗੇ ਬਿਖੇ ਬਿਰਾਜ ਸੂਤਰ ਭੀ ਵਹਿ ਨਾਹੇ। ਗੂੜ ਗੌੜ ਨ ਭੀਤ ਫੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਧ ਨ ਭੂਮ ਆਕਾਸ਼ ਅਨੂਪ। ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੂਰ ਕੇ ਨ ਅਧੀਨ। ਸਰਬ ਸਬਦ ਅਵਤਾਰ ਕੇ ਤਰ ਜਾਨੀ ਇਹ ਜੋ ਜਿਹ ਜੋਤ ਸੇਸ ਨਾਮ ਸਹੰਸ ਵਰਣ ਹੈ ਨੇਤ ਪੂਰਨ ਹੋਤ। ਸੋਤ ਸੋਤ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ। ਪੜਤ ਪੜਤ ਪੜ ਥੱਕੇ ਮਹਾਕਵ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਹੂ ਮੇਰ ਨਾਮ ਨਾਮ ਦੁਰੰਤ। ਭੇਦ ਭੇਦ ਨਾ ਪਾਇਓ

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਭੀਨ ਸਰੀਪਤ ਸਰਬ ਕੋ ਕਰਤਾਰ ਬਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਕਾਰ ਜਾਤ ਪਾਤ ਨ ਗੋਤਰ ਗਾਤਾ ਰੂਪ ਰੇਖ ਨ ਪਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂਵ ਕੋ ਪਰਨ ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦਿ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜਿਤ ਕੀਨ ਤੌਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮਕਾ ਚਲੇ ਥਲੇ ਮਹਿਮਾਨੀਏ ਜੇ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰੁ

ਸਤ ਦੁਆ ਵਰਤ ਤੇ ਅਕਲ ਜੁਗ ਚਤੁਰ ਕਾਲ ਪ੍ਰਧਾਨ। ਧਿਆਇ ਧਿਆਇ ਥਕੇ ਮਹਾਮਨ ਗਾਏ ਗੰਧਰਵ ਪਾਰ, ਹਰ ਹਰ ਥਕੇ ਸਭੇ ਨਹੀਂ ਪਾਈਏ ਤਹਿ ਪਾਰ। ਨਾਰਦ ਆਦਿਕ ਵੇਦ ਵਿਆਸਕ ਮੂਨ ਮਹਾਨ ਅਨੰਤ, ਧਿਆਇ ਧਿਆਇ ਥਕੇ ਸਫੈ ਕਰ ਕੋਟ ਕਸ਼ਟ ਦੁਰੰਤ। ਗਾਏ ਗਾਏ ਥਕੇ ਗੰਧਰਵ ਨਾਚ ਪਛਰ ਪਾਰ, ਸੋਧ ਸੋਧ ਥਕੇ ਮਹਾਸੁਰ ਪਾਰ।

ਆਦ ਫਤਿਹ ਬਿੜਲਾਜ ਬਿਹੰਡਨ ਜਛੁਰ ਦੰਡਨ ਤੇਜ ਪ੍ਰਚੰਡਨ ਆਦਿ ਪ੍ਰਤੇ ਸੁਰ ਨਰ ਪ੍ਰਤਿਪਾਰਨ ਪਤਿ ਦੋ ਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਵਿਸ਼ਵ ਵਿਦੁਨ ਸੰਸਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਂਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨ ਵੀ ਪ੍ਰਕਾਰ ਖੰਡ ਸਰਵਰ ਵਰਖੰਡ ਦੁਸ਼ਟ ਪ੍ਰਥਰ ਖੰਡ ਪਿਤਲ ਤਲੇ ਅਸ਼ਟਾਇਤ ਬਾਹਨ ਬੋਲ ਨਿਬਾਹਨ ਸੰਤ ਬਨਾਹਨ ਗੂੜ ਗਤੇ ਜੈ ਜੈ ਹੋ ਸੇ ਮੈਂ ਖਾ ਸੁਰ ਮਰਦਨ ਆਦ ਅਨਾਦ ਅਗਾਧ ਪ੍ਰਤੇ ਦੁਖ ਦੁਖ ਪ੍ਰਵਛਣ ਸੇਵਕ ਰਛਣ ਸੰਤ ਵ੍ਰਤਛਣ ਸੁਧ ਸਰੇ ਸਾਰੰਗ ਸੰਨਾਹੇ ਦੁਸ਼ਟ ਪ੍ਰਤਾਹੇ ਅਰਧ ਲਗਾਹੇ ਦੁਖ ਹਰੇ ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੇ ਅੰਦਰ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਰਗੁਣ ਸਰੂਪ ਦੀ ਜੀਵਨ ਕੌਤਕਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨੇ ਦਾ ਕੱਲ੍ਹ ਦੇ ਦੀਵਾਨ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ। ਜੋ ਬਹਾਦਰ ਸ਼ਾਹ ਹੈ ਉਹ ਬਲਖ ਬੁਖਾਰੀ ਦੀ ਤਰਫ ਗਿਆ ਹੁੰਦਾ, ਉਸ ਨੂੰ ਪਤਾ ਲੱਗਦਾ ਔਰੰਗਜ਼ੇਬ ਬਹੁਤ ਬਿਮਾਰ ਹੋ ਗਿਆ, ਹੁਣ ਬਚਣ ਦੀ ਆਸ ਨਹੀਂ, ਜਲਦੀ ਦੇ ਨਾਲ ਵਾਪਸ ਮੁੜ ਕੇ ਆਉਂਦਾ। ਇੰਨੇ ਸਮੇਂ ਨੂੰ ਔਰੰਗਜ਼ੇਬ ਚੜ੍ਹਾਈ ਕਰ ਜਾਂਦਾ ਅਤੇ ਤਾਰਾ ਆਜਮ ਰਾਜ ਭਾਗ ਨੂੰ ਸਾਂਭ ਲੈਂਦਾ। ਬੜਾ ਦੁਖੀ ਹੁੰਦਾ, ਕਹਿੰਦਾ ਕੋਈ ਔਲੀਏ, ਕੋਈ ਪੀਰ, ਕੋਈ ਫਕੀਰ ਮਨਾਉਣਾ ਕਰੀਏ ਜਿਹੜੇ ਮੇਰੀ ਸਹਾਇਤਾ ਕਰਨ, ਜਿਵੇਂ ਉਹ ਕਹਿਣਗੇ ਤਿਵੇਂ ਅਸੀਂ ਕਰੀਏ, ਪਰ ਰਾਜ ਭਾਗ ਮਿਲ ਜਾਵੇ। ਅਤੇ ਇਸ ਵੇਲੇ ਭਾਈ ਆਨੰਦ ਲਾਲ ਜੀਆਂ ਨੇ ਕਹਿਣਾ ਕੀਤਾ, ਜੀ ਕੇਵਲ ਤਾਂ ਕੇਵਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਨੇ ਜੋ ਉਹ ਚਾਹੁਣ ਕਰ ਸਕਦੇ ਨੇ ਅਤੇ ਉਹਨਾਂ ਦੀ ਕਰਨੀ ਨੂੰ ਕੋਈ ਟਾਲ ਨਹੀਂ ਸਕਦਾ। ਅਤੇ ਇਸ ਵੇਲੇ ਕਹਿਣਾ ਕੀਤਾ, ਹੇ ਭਾਈ ਆਨੰਦ ਲਾਲ ਜੀ, ਤੁਸੀਂ ਫਿਰ ਜਾਓ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ। ਸੋ ਰਾਜਪੂਤਨ ਕੇ ਦੇਸ਼ ਮਝਾਰਾ ਵਿਚਰਤ ਉਤ ਕੋ ਗਏ ਉਦਾਰਾ। ਸੁਣਿਆ ਰਾਜਪੂਤਾਂ ਦੇ ਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜਸਥਾਨ ਦੇ ਇਲਾਕੇ ਦੇ ਵਿੱਚ ਨੇ, ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕਰੋ। ਅਤੇ ਇਸ ਵੇਲੇ ਭਾਈ ਆਨੰਦ ਲਾਲ ਜੀ ਹਾਕਮ ਰਾਏ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਚਰਣਾਂ ਵਿਖੇ ਪੁੱਜਦੇ ਨੇ, ਜਾ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਬਹਾਦਰ ਸ਼ਾਹ ਆਪ ਜੀ ਦੀ ਸ਼ਰਨ ਪਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਉਹ ਰਾਜ ਭਾਗ ਦੀ ਜਾਚਨਾ ਕਰਦਾ ਅਤੇ ਇਸਨੂੰ ਰਾਜ ਭਾਗ ਦਿਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਰਾਜ ਭਾਗ ਤਾਂ ਉਸਨੂੰ ਦੇ ਦੇਵਾਂਗੇ, ਪਰ ਸਤਿਗੁਰਾਂ ਨੇ ਬਚਨ ਕੀਤਾ, ਇੱਕ ਸਵਾਲ ਮਨ ਨਹੀਂ ਜਿਮ ਕਹੈ ਕਿਮ ਸਲਤਨ ਪ੍ਰਾਪਤ ਹਮ ਲਹੈ। ਇੱਕ ਸਵਾਲ ਅਸੀਂ ਉਸਨੂੰ ਕਹਿੰਦੇ ਹਾਂ, ਜੇ ਉਹ ਮੰਨ ਲਵੇ ਨਾ ਤਾਂ ਉਹ ਸਲਤਨਤ ਪ੍ਰਾਪਤ ਕਰੇਗਾ, ਨਹੀਂ ਤਾਂ ਖਾਲੀ ਰਹਿ ਜਾਵੇਗਾ। ਜਾ ਕੇ ਭਾਈ ਆਨੰਦ ਲਾਲ ਜੀ ਨੇ ਦੱਸਿਆ ਬਹਾਦਰ ਸ਼ਾਹ ਨੂੰ। ਬਹਾਦਰ ਸ਼ਾਹ ਕਹਿਣ ਲੱਗਾ, ਜੀ ਮਹਾਰਾਜ ਜੀ ਜਿਹੜਾ ਵੀ ਸਵਾਲ ਕਹਿਣਗੇ ਮੈਂ ਮੰਨ ਲਵਾਂਗਾ। ਅਤੇ ਫਿਰ ਵਾਪਸ ਭਾਈ ਆਨੰਦ ਲਾਲ ਜੀ ਸਤਿਗੁਰੂ ਜੀ ਦੇ ਕੋਲ ਆਏ ਨੇ। ਮਹਾਰਾਜ, ਬਹਾਦਰ ਸ਼ਾਹ ਕਹਿੰਦਾ ਜੋ ਵੀ ਆਪ ਜੀ ਆਗਿਆ ਕਰੋਗੇ, ਜੋ ਸਵਾਲ ਕਹੋਗੇ ਬਾਦਸ਼ਾਹ ਮੰਨ ਲਵੇਗਾ, ਆਪ ਜੀ ਆਗਿਆ ਕਰੋ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤਿੰਨ ਰਸਤੇ ਨੇ ਉਸਦੇ ਕੋਲ, ਇੱਕ ਤਾਂ ਇਹ ਹੈ ਵਾਪਸ ਚਲਿਆ ਜਾਵੇ ਫਿਰ ਰਾਜ ਨਹੀਂ ਮਿਲੇਗਾ, ਇਸੇ ਪ੍ਰਕਾਰ ਭੱਜ ਕੇ ਜਾਣ 'ਤੇ ਬਚਾ ਸਕਦਾ ਹੈ, ਪਰ ਰਾਜ ਭਾਗ ਇਸ ਤਰੀਕੇ ਦੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਦੂਜਾ ਰਸਤਾ ਆਪਣੇ ਭਰਾ ਦੀ ਸ਼ਰਨ ਪੈ ਜਾਵੇ, ਉਸਦੇ ਕੋਲ ਚਲਿਆ ਜਾਵੇ, ਪਰ ਫਿਰ ਜਾਨ ਵੀ ਨਹੀਂ ਬਚਣੀ, ਕਿਉਂਕਿ ਜਿਹੜਾ ਤਾਰਾ ਆਜ਼ਮ ਹੈ ਆਪਣੇ ਪਿਤਾ ਔਰੰਗਜ਼ੇਬ ਵਰਗਾ ਕਰੂਪ ਹੈ, ਉਸਨੇ ਭਰਾਵਾਂ ਨੂੰ ਮਾਰਿਆ ਸੀ, ਪਿਓ ਨੂੰ ਕੈਦ ਕੀਤਾ ਸੀ, ਰਾਜਗੱਦੀ ਸਾਂਭੀ ਸੀ, ਉਸਨੇ ਵੀ ਇਸ ਨੂੰ ਮਾਰ ਦੇਣਾ ਅਤੇ ਰਾਜਗੱਦੀ 'ਤੇ ਪਹਿਲਾਂ ਹੀ ਬੈਠਾ ਹੈ। ਫਿਰ ਤੀਜਾ ਰਸਤਾ ਇਹ ਹੈ, ਸੈਨਾ ਇਕੱਠੀ ਕਰੇ ਅਤੇ ਇਸਦੇ ਨਾਲ ਯੁੱਧ ਕਰੇ, ਅਸੀਂ ਇਸ ਨੂੰ ਰਾਜ ਲੈ ਕੇ ਦੇਵਾਂਗੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ। ਇਸ ਤੋਂ ਅੱਗੇ ਜਿਵੇਂ ਸਤਿਗੁਰਾਂ ਦੇ ਪਾਵਨ ਜੀਵਨ ਕੌਤਕਾਂ ਦੇ ਇਤਿਹਾਸ ਦੀ ਵਿਚਾਰ ਆ ਰਹੀ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਪਿਆਰ ਦੇ ਨਾਲ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਤਿਆਰੀ।
1: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਵਚਨ ਕਰਨਾ ਕੀਤਾ ਹੈ, ਤਾਰਾ ਆਜ਼ਮ ਦੇ ਨਾਲ ਲੜਨ ਵਾਸਤੇ ਬਹਾਦਰ ਸ਼ਾਹ ਸਨਮੁਖ ਰਣ ਸਾਹਮਣੇ ਉਹ ਕਰਕੇ ਜੰਗ ਕਰਨੇ ਦੀ ਤਿਆਰੀ
0: ਕਰੇ। ਸਲਤਨ ਸਾਰੀ
1: ਤੇ ਨੰਦ ਲਾਲ ਜੀ ਜਾ ਕੇ ਤਿਆਰੀ ਕਰਾਓ ਯੁੱਧ ਭੂਮੀ ਦੀ, ਲੜ ਕੇ ਤਾਰਾ ਆਜ਼ਮ ਦੇ ਨਾਲ ਵੱਡੀ ਭਾਰੀ ਸਲਤਨਤ ਨੂੰ ਪ੍ਰਾਪਤ ਕਰ ਲਵੇਗਾ।
0: ਤਾਰਾ ਆਜ਼ਮ ਕੋ ਹਮ ਮਾਰੇ
1: ਮਹਾਰਾਜ, ਤਾਰਾ ਆਜ਼ਮ ਵੱਡਾ ਬਹਾਦਰ ਵੱਡੀ ਸੈਨਾ ਵਾਲਾ, ਉਸ ਨੂੰ ਕੌਣ ਜਿੱਤੇਗਾ? ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਨੰਦ ਲਾਲ ਜਾ ਕੇ ਕਹਿ ਦੇ ਬਾਦਸ਼ਾਹ ਨੂੰ, ਤਾਰਾ ਆਜ਼ਮ ਨੂੰ ਅਸੀਂ ਮਾਰਾਂਗੇ।
0: ਸਭ ਮਿਲੇ ਤਖਤ ਬੈਠਾ ਰਹੇ,
1: ਇਸ ਤਰੀਕੇ ਦੇ ਨਾਲ ਪੁੰਨ ਸਭ ਮਿਲੇ, ਫਿਰ ਸਾਰਾ ਰਾਜ ਭਗਤ ਰਾਜ ਪਾਠ ਖਜ਼ਾਨੇ ਫੌਜਾਂ ਐਸ਼ੋ ਇਸ਼ਰਤ ਸਭ ਕੁਛ ਮਿਲ ਜਾਵੇਗਾ। ਤਖਤ ਬੈਠਾ ਰਹੇ, ਅਸੀਂ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾਵਾਂਗੇ।
0: ਜੰਮੂ ਬਟੋ ਰਹੁ ਬਹੁ ਨਿਜ ਸੰਗ,
1: ਜਿੰਨੀ ਵੀ ਸੈਨਾ ਇਕੱਠੀ ਕੀਤੀ ਜਾਂਦੀ ਏ ਬਹਾਦਰ ਸ਼ਾਹ ਨੂੰ ਕਹੋ ਆਪਣੇ ਨਾਲ ਇਕੱਠੀ ਕਰ ਲਵੇ।
0: ਪ੍ਰਾਪਤ ਹੋਏ ਬਿਨ ਜੰਗ,
1: ਪਰ ਜਿਹੜਾ ਰਾਜ ਹੈ ਨਾ ਇਹ ਜੰਗ ਕੀਤੇ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ, ਇਹ ਨਿਸ਼ਚਾ ਠਾਣ ਲਵੇ।
0: ਨਿਸ਼ਚਾ ਕਰੋ ਸਰਬ ਕੁਛ ਪਾਵੋ,
1: ਤੇ ਜਾ ਕੇ ਇਸ ਨੂੰ ਕਹਿ ਦੇਵੋ ਕਿ ਬਹਾਦਰ ਸ਼ਾਹ ਸਤਿਗੁਰਾਂ ਦੇ ਉੱਪਰ ਨਿਸ਼ਚਾ ਰੱਖ, ਸਭ ਕੁਛ ਪ੍ਰਾਪਤ ਕਰ ਲਵੋਗੇ।
0: ਜਾਏ ਤਿਆਰੀ ਕਰੇ ਵਾਵੋ,
1: ਤੇ ਭਾਈ ਨੰਦ ਲਾਲ ਜੀ ਛੇਤੀ ਜਾ ਕਰਕੇ ਫੌਜ ਇਕੱਠੀ ਕਰਵਾ ਕੇ ਜੰਗ ਦੀ ਤਿਆਰੀ ਕਰਵਾ ਦੇਵੋ।
0: ਕਰ ਨੰਦ ਲਾਲ ਸਭ ਗਾਥਾ,
1: ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਾਰੀ ਗਾਥਾ ਨੂੰ ਸੁਣ ਕਰਕੇ
0: ਚਰਨ ਸਰੋਜਨ ਪਰ ਧਰ ਮਾਥਾ,
1: ਭਾਈ ਨੰਦ ਲਾਲ ਜੀ ਨੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਪਰ ਸਿਰ ਸੀਸ ਆਪਣਾ ਰੱਖ ਕੇ ਨਮਸਕਾਰ ਕੀਤੀ ਹੈ।
0: ਗਇਓ ਤੁਰਤ ਜਹਿ ਹਜ਼ਰਤ ਨੰਦਨ,
1: ਫਿਰ ਸਤਿਗੁਰੂ ਜੀ ਦੇ ਪਾਸਿਓ ਰੁਖਸਤ ਹੋਏ ਨੇ, ਆਗਿਆ ਲਈਏ ਵਿਦਾਇਗੀ ਲਈਏ, ਘੋੜੇ ਤੇ ਅਸਵਾਰ ਹੋ ਕੇ ਚੱਲੇ ਨੇ ਤੇ ਭਾਈ ਨੰਦ ਲਾਲ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਹੈ।
0: ਪੁੱਤਰ ਪਹੁੰਚਿਓ ਕੀ ਨਸ ਬੰਧਨ,
1: ਤੇ ਜਾ ਕੇ ਬਹਾਦਰ ਸ਼ਾਹ ਦੇ ਕੋਲ ਉਤਾਰਾ ਕੀਤਾ ਹੈ ਤੇ ਇਸ ਨੂੰ ਸਿਜਦਾ ਕੀਤਾ ਹੈ।
0: ਗੁਰ ਕੀ ਕਹਿਵਤ ਸਕਲ ਸੁਣਾਈ,
1: ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਬਚਨ ਬਿਲਾਸ ਹੋਏ ਸਨ ਨਾ, ਉਹ ਸਾਰੀ ਵਾਰਤਾ ਬਹਾਦਰ ਸ਼ਾਹ ਨੂੰ ਕਹਿ ਕੇ ਸੁਣਾਈ ਹੈ।
0: ਜਾਨੋ ਸਲਤਨ ਪਾਈ,
1: ਤੇ ਕਹਿਣਾ ਕੀਤਾ ਬਹਾਦਰ ਸ਼ਾਹ ਨਿਸ਼ਚੇ ਦੇ ਸਹਿਤ ਜਾਣੋ, ਸਤਿਗੁਰੂ ਜੀ ਬਚਨ ਕਰਦੇ ਨੇ ਤੁਸੀਂ ਸਲਤਨਤ ਪ੍ਰਾਪਤ ਕਰੋਗੇ।
0: ਸਿਰ ਪਰ ਧਰ ਸ੍ਰੀ ਗੁਰ ਹਾਥਾ,
1: ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਤੇਰੇ ਸੀਸ ਦੇ ਉੱਪਰ ਕਿਰਪਾ ਭਰਿਆ ਹੱਥ ਰੱਖਿਆ ਹੈ।
0: ਮਾਨੋ ਕਹਿਓ ਭਾਵਨੀ ਸਾਥਾ,
1: ਤੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਭਾਵਨਾ ਹਿਰਦੇ ਵਿੱਚ ਰੱਖ ਕੇ ਬਚਨਾਂ ਨੂੰ ਮੰਨਣਾ ਕਰ।
0: ਸੁਨਤ ਬਹਾਦਰ ਸ਼ਾਹ ਬਖਾਨਾ,
1: ਭਾਈ ਨੰਦ ਲਾਲ ਜੀ ਦੇ ਪਾਸੋਂ ਇਹ ਬਚਨ ਸੁਣ ਕੇ ਬਹਾਦਰ ਸ਼ਾਹ ਕਹਿਣ ਲੱਗਾ,
0: ਲਸ਼ਕਰ ਲੜਨ ਹੇਤ ਕਿਤ ਆਣਾ,
1: ਭਾਈ ਨੰਦ ਲਾਲ ਜੀ ਤਾਰਾ ਆਜ਼ਮ ਦੇ ਨਾਲ ਜੰਗ ਕਰਨ ਵਾਸਤੇ ਲਸ਼ਕਰ ਕਿੱਥੋਂ ਲੈ ਕੇ ਆਈਏ?
0: ਸਿਗਰ ਸਕੇਲਿਓ ਜਾਏ ਨਾ ਕੋਈ,
1: ਤੁਰੰਤ ਚਟਪਟ ਤੁਰਤ ਹੁਣੇ ਹੀ ਤਾਂ ਜਿਹੜਾ ਲਸ਼ਕਰ ਹੈ ਉਹ ਇਕੱਠਾ ਨਹੀਂ ਕੀਤਾ ਜਾ ਸਕਦਾ।
0: ਸੁਭਟਨ ਲਰਬੋ ਕਿਮ ਹੋਈ,
1: ਤੇ ਜਦੋਂ ਤੱਕ ਕੋਲ ਲਸ਼ਕਰ ਹੀ ਨਹੀਂ, ਜਦੋਂ ਤੱਕ ਕੋਲ ਸੂਰਮੇ ਹੀ ਨਹੀਂ, ਸੈਨਾ ਦਲ ਹੀ ਨਹੀਂ, ਉਦੋਂ ਤੱਕ ਕਿਵੇਂ ਜੰਗ ਕਰਾਂਗੇ, ਲੜਨਾ ਕਿਵੇਂ ਹੋਵੇਗਾ?
0: ਬੋਲਿਓ ਨੰਦ ਲਾਲ ਸੁਣ ਲੇ ਹੋ,
1: ਤੇ ਸੁਣ ਕਰਕੇ ਭਾਈ ਨੰਦ ਲਾਲ ਜੀ ਨੇ ਬਚਨ ਕੀਤਾ ਬਹਾਦਰ ਸ਼ਾਹ ਸੁਣ ਲੈਣਾ ਕਰ।
0: ਜਿਉ ਗੁਰ ਭਾਖਿਓ ਤਥਾ ਕਰੇ ਹੋ,
1: ਤਰਕਾਂ ਵਿਤਰਕਾਂ ਨਾ ਕਰ ਸਤਿਗੁਰੂ ਜੀ ਦੇ ਬਚਨਾਂ ਤੇ, ਸੰਸਾ ਨਾ ਉਠਾ ਸਤਿਗੁਰਾਂ ਦੀ ਕਰਨੀ ਤੇ, ਜਿਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਤੇਵੇਂ ਕਰ ਲੈਣਾ ਕਰੋ।
0: ਤਾਰਾ ਆਜ਼ਮ ਕੋ ਹੱਤ ਕਰਨੋ,
1: ਤਾਰਾ ਆਜ਼ਮ ਨੂੰ ਯੁੱਧ ਭੂਮੀ ਦੇ ਵਿੱਚ
0: ਹਮ ਕਰ ਹੈ ਸ੍ਰੀ ਗੁਰ ਇਮ ਬਰਨੋ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਅਸੀਂ ਖੁਦ ਆ ਕੇ ਯੁੱਧ ਭੂਮੀ ਵਿੱਚ ਤਾਰਾ ਆਜ਼ਮ ਨੂੰ ਮਾਰਾਂਗੇ, ਉਸ ਦੀ ਚਿੰਤਾ ਨਾ ਤੂੰ ਕਰ।
0: ਪਿੱਛੇ ਲਸ਼ਕਰ ਬਹੁਤੇਰੋ,
1: ਬਸ ਇੱਕ ਵਾਰ ਹੱਲਾ ਕਰਕੇ ਜੰਗ ਕਰਨਾ, ਤਾਰਾ ਆਜ਼ਮ ਨੂੰ ਸਤਿਗੁਰੂ ਜੀ ਨੇ ਮਾਰ ਦੇਣਾ। ਤਾਰਾ ਆਜ਼ਮ ਦੇ ਮਾਰੇ ਜਾਣ ਤੋਂ ਬਾਅਦ ਜਿੰਨਾ ਵੀ ਲਸ਼ਕਰ ਹੈ ਬਹੁਤ ਜ਼ਿਆਦਾ 22 ਲੱਖ ਦੀ ਗਿਣਤੀ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ
0: ਸਕੇਲੇ ਸਭ ਹੋਏ ਤੇਰੋ,
1: ਉਹ ਬਿਨਾਂ ਯਤਨ ਕਰਨ ਤੋਂ ਬਿਨਾਂ ਸੂਰਮੇ ਇਕੱਠੇ ਕਰਨ ਤੋਂ ਉਹ 22 ਲਸ਼ਕਰ ਦਾ ਸਾਰਾ ਦਲ ਤੇਰਾ ਹੋ ਜਾਵੇਗਾ।
0: ਕਰਨ ਕੋ ਭਾਰ ਵਿਸਾਲਾ,
1: ਜੋ ਜਿੱਤ ਕਰਾਉਣ ਦਾ ਵੱਡਾ ਭਾਰੀ ਭਾਰ ਜ਼ਿੰਮੇਵਾਰੀ ਹੈ।
0: ਸੋ ਸਭ ਪ੍ਰਭ ਕੋ ਹੈ ਸਭ ਕਾਲਾ,
1: ਉਹ ਜ਼ਿੰਮੇਵਾਰੀ ਸਾਰੀ ਪ੍ਰਭੂ ਜੀ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਨੂੰ ਹੈ। ਸਾਰਿਆਂ ਸਮਿਆਂ ਵਿੱਚ ਜਿੱਤ ਕਰਾਉਣ ਵਾਲੇ ਤੇ ਉਹੀ ਹੋਈ ਨੇ, ਸਤਿਗੁਰੂ ਜੀ ਨੇ ਆਪ ਜਿੱਤ ਦਾ ਬਚਨ ਕੀਤਾ, ਨਿਸ਼ਚੇ ਕਰਕੇ ਜਾਣ
0: ਲੈਜ।
1: ਸਤਿਗੁਰੂ ਕਲਗੀਧਰ ਸਾਹਿਬ ਜੀ ਆਪ ਤੇਰੇ ਕਾਰਜ ਵਿੱਚ ਖੜੇ ਹੋਣਗੇ, ਤੇ ਜਿੱਥੇ ਖੜੇ ਹੋ ਜਾਣ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ, ਫਿਰ ਕਰਤਾ ਪੁਰਖ ਦਾ ਰੂਪ ਸਤਿਗੁਰੂ ਜੀ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਭਾਵਨਾ ਰੱਖ, ਬਚਨਾਂ ਦੇ ਉੱਪਰ ਨਿਸ਼ਚਾ ਕਰ ਤੇ ਰਾਜ ਪ੍ਰਾਪਤ ਕਰ ਲੈ।
0: ਚੱਲਣ ਕਾ ਮਿਲਵੇ ਮਾਹੀ,
1: ਜੇਕਰ ਭੱਜ ਕਰਕੇ ਇੱਥੋਂ ਚੱਲਿਆ ਜਾਵੇਗਾ ਨਾ, ਯਾਦ ਰੱਖ ਫਿਰ ਰਾਜ ਭਾਗ ਨਹੀਂ ਮਿਲਣਾ।
0: ਸੰਕਟ ਬਣੇ ਲਖ ਹੋ ਸੁਖ ਨਾਹੀ,
1: ਇਹ ਵੀ ਜਾਣ ਲੈ ਫਿਰ ਸੰਕਟ ਸਦਾ ਬਣੇ ਰਹਿਣਗੇ ਤੇਰੇ ਤੇ, ਭਰਾ ਤੇਰੇ ਨੇ ਪਿੱਛੇ ਫੌਜਾਂ ਚੜਾ ਦੇਣੀਆਂ ਨੇ, ਤੈਨੂੰ ਮਾਰਨ ਵਾਸਤੇ ਲੱਭਣ ਵਾਸਤੇ ਯਤਨ ਕਰਨੇ ਨੇ, ਫਿਰ ਸੁੱਖ ਪ੍ਰਾਪਤ ਨਹੀਂ ਹੋਣਾ ਕਿਧਰੇ।
0: ਜੀਵਨ ਮਹਿ ਸੰਸਾ ਹੋਏ
1: ਬਾਦਸ਼ਾਹ, ਫਿਰ ਤਾਂ ਤੇਰੇ ਜਿਉਂਦੇ ਰਹਿਣ ਵਿੱਚ ਵੀ ਸੰਸਾ ਹੋਵੇਗਾ ਕਿ ਤੇਰਾ ਭਰਾ ਤੈਨੂੰ ਜਿਉਂਦਾ ਵੀ ਛੱਡੇਗਾ ਕਿ ਨਹੀਂ ਛੱਡੇਗਾ।
0: ਤਿਆਗ ਦੇਹੋ ਮਤ ਦੋਏ,
1: ਇਸ ਕਰਕੇ ਜਿਹੜੇ ਦੋਵੇਂ ਮਤ ਨੇ ਭਰਾ ਨੂੰ ਮਿਲਣ ਦੇ ਤੇ ਦੌੜ ਜਾਣ ਦੇ, ਇਹ ਦੋਵੇਂ ਛੱਡ ਦੇ।
0: ਲਰਨੋ ਸਨਮੁਖ ਹੀ ਬਨ ਆਵੈ,
1: ਇਸ ਵੇਲੇ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਤਾਰਾ ਆਜ਼ਮ ਦੇ ਸਾਹਮਣੇ ਜਾ ਕੇ ਲੜਨਾ ਹੀ ਬਣਾ ਹੁੰਦਾ ਹੈ।
0: ਜੂਝ ਹੈ ਤਾਂ ਭਿਸ਼ਟ ਸਿਧਾਵਾ,
1: ਜਿਹੜਾ ਦੋਵਾਂ ਵਿੱਚੋਂ ਮਾਰਿਆ ਜਾਵੇਗਾ ਉਹ ਸਵਰਗਾਂ ਵਿੱਚ ਜਾਵੇਗਾ।
0: ਜੀਵਤ ਰਹਿ ਸ਼ਾਹ ਬਦਲਾ ਹੈ,
1: ਪਰ ਨਿਸ਼ਚਾ ਰੱਖ ਸਤਿਗੁਰਾਂ ਦੇ ਬਚਨਾਂ ਦੇ ਉੱਪਰ, ਜੀਵਤ ਰਹਿ ਤੂੰ ਜਿਉਂਦਾ ਰਹੇਗਾ, ਬਾਦਸ਼ਾਹ ਦੀ ਪਦਵੀ ਪਾਵੇਗਾ।
0: ਸ੍ਰੀ ਗੁਰ ਫਤਿਹ ਤੋਹੇ ਕੋ ਦਇ ਹੈ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਰੇ ਤੇ ਕਿਰਪਾ ਕਰਕੇ ਤੈਨੂੰ ਹੀ ਫਤਿਹ ਤੈਨੂੰ ਹੀ ਜਿੱਤ ਦੇਣਗੇ।
0: ਇਤਿਆਦਿਕ ਹੈ ਧੀਰਜ ਦੀਨਾ,
1: ਇਤਿਆਦਿਕ ਬਹੁਤ ਸੁਗੜਤਾ ਵਾਲੇ ਬਚਨ ਕਹਿ ਕਰਕੇ ਬਹਾਦਰ ਸ਼ਾਹ ਨੂੰ ਧੀਰਜ ਦਿੱਤੀ ਹੈ।
0: ਸੈਨ ਸਕੇਲਨ ਜਿਤ ਕਿਤ ਕੀਨਾ,
1: ਫਿਰ ਜਿੱਥੋਂ ਕਿਥੋਂ ਥੋੜੀ ਬਹੁਤੀ ਜਿੰਨੀ ਕੋ ਸੈਨਾ ਮਿਲੀ ਹੈ ਉਹ ਇਕੱਠੀ ਕੀਤੀ ਹੈ।
0: ਕੂਚ ਸਨਮੁਖ ਤਿਹ ਆਵਤ,
1: ਇਸ ਪ੍ਰਕਾਰ ਫਿਰ ਕੂਚ ਕੀਤਾ ਹੈ ਤਿਸ ਦੇ ਸਨਮੁਖ ਆ ਕਰਕੇ, ਅਰਥਾਤ ਤਾਰਾ ਆਜ਼ਮ ਦੇ ਸਨਮੁਖ ਹੋ ਕੇ।
0: ਭਰੋਸਾ ਤਰਤ ਸਿਧਾਵਤ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਰੋਸਾ ਹਿਰਦੇ ਦੇ ਵਿੱਚ ਧਾਰਨ ਕਰਕੇ ਚੱਲ ਪਿਆ ਹੈ। ਇਸ ਪ੍ਰਕਾਰ ਕਹਿ ਮਰ ਰਹੋ, ਮਨ ਵਿੱਚ ਸੋਚਦਾ ਜਾਂ ਤੇ ਭਰਾ ਦੇ ਨਾਲ ਲੜ ਕੇ ਮਰ ਜਾਵਾਂਗਾ ਜਾਂ ਫਿਰ ਰਾਜ ਭਾਗ ਪ੍ਰਾਪਤ ਕਰਾਂਗਾ।
0: ਪ੍ਰਭੂ ਨਿਭਾਹੇਂਗੇ ਨਿਜ ਲਾਜ,
1: ਤੇ ਪ੍ਰਭੂ ਜੀ ਸਤਿਗੁਰੂ ਕਲਗੀਧਰ ਜੀ ਹੀ ਮੇਰੀ ਲਾਜ ਨਿਭਾਉਣਗੇ, ਉਹਨਾਂ ਹੀ ਮੈਨੂੰ ਰਾਜ ਦੇਣਾ ਹੈ।
0: ਚੰਬਲ ਸਦਤਾ ਕੋ ਚਲ ਪਰਿਓ,
1: ਇਸ ਪ੍ਰਕਾਰ ਚੰਬਲ ਨਦੀ ਵਾਲੇ ਪਾਸੇ ਨੂੰ ਬਹਾਦਰ ਸ਼ਾਹ ਚੱਲ ਪਿਆ ਹੈ।
0: ਨੰਦ ਲਾਲ ਕੋ ਬਾਹਰ ਉਚਰਿਓ,
1: ਤੇ ਫਿਰ ਭਾਈ ਨੰਦ ਲਾਲ ਜੀ ਨੂੰ ਬਚਨ ਕੀਤਾ।
0: ਹਾਕਮ ਰਾਏ ਸੰਗ ਲੈ ਜਾਏ,
1: ਭਾਈ ਨੰਦ ਲਾਲ ਜੀ ਹਾਕਮ ਰਾਏ ਰਾਜੇ ਨੂੰ ਆਪਣੇ ਨਾਲ ਲੈ ਕੇ ਜਾਵੋ।
0: ਪ੍ਰਭੂ ਕੋ ਹਿਤ ਸਹਾਇਤਾ ਲਿਆਏ,
1: ਮੇਰੇ ਹਿਤ ਵਾਸਤੇ ਮੇਰੀ ਸਹਾਇਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਫੌਜ ਲੈ ਕੇ ਸਹਾਇਤਾ ਲੈ ਕੇ ਆਓ।
0: ਇੱਕ ਸਵਾਲ ਜੋ ਕਹੈ ਸੋ ਮਾਨਾ,
1: ਇੱਕ ਸਵਾਲ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਨਾ, ਉਹ ਅਸੀਂ ਸਤਿਗੁਰਾਂ ਦਾ ਮੰਨਾਂਗੇ।
0: ਤੈਨੂੰ ਭਰੋਸੇ ਮਾਰਨ ਠਾਨਾ,
1: ਕਿਉਂਕਿ ਮੈਂ ਹੁਣ ਯੁੱਧ ਭੂਮੀ ਦੇ ਵਿੱਚ ਜੰਗ ਸਤਿਗੁਰੂ ਜੀ ਦੇ ਭਰੋਸੇ ਹੀ ਆਰੰਭਣ ਲੱਗਾ ਹਾਂ।
0: ਨੰਦ ਲਾਲ ਪੁਨ ਆਇਓ,
1: ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲੋਂ ਸੁਣ ਕੇ ਫਿਰ ਨੰਦ ਲਾਲ ਸਤਿਗੁਰੂ ਜੀ ਦੇ ਕੋਲ ਆਇਆ ਹੈ।
0: ਸੋ ਪ੍ਰਸੰਗ ਸੁਣਾਇਓ,
1: ਸਤਿਗੁਰੂ ਗਰੀਬ ਨਿਵਾਜ ਦੇ ਚਰਨਾਂ ਵਿਖੇ ਮਸਤਕ ਟੇਕ ਕੇ ਫਿਰ ਬਹਾਦਰ ਸ਼ਾਹ ਦਾ ਪ੍ਰਸੰਗ ਸੁਣਾਇਆ ਹੈ।
0: ਚਲੋ ਆਪ ਦਰਸ਼ਨ ਕੋ ਦੇ ਹੋ,
1: ਸੱਚੇ ਪਾਤਸ਼ਾਹ ਤੁਹਾਡੇ ਭਰੋਸੇ ਹੀ ਉਹ ਯੁੱਧ ਭੂਮੀ ਦੇ ਵਿੱਚ ਉਤਰੇ ਹੈ, ਹੋਰ ਉਸਦਾ ਚਾਰਾ ਕੋਈ ਨਹੀਂ। ਹੁਣ ਆਪ ਜੀ ਕਿਰਪਾ ਕਰਕੇ ਚਲੋ ਬਹਾਦਰ ਸ਼ਾਹ ਨੂੰ ਦਰਸ਼ਨ
0: ਦੇਵੋ।
1: ਮਹਾਰਾਜ ਬਹਾਦਰ ਸ਼ਾਹ ਨੂੰ ਆਪਣੇ ਚਰਨਾਂ ਦਾ ਦਾਸ ਜਾਣ ਕੇ ਉਸ ਦੇ ਤਾਈਂ ਕਿਰਤਾਰਥ ਉਸਨੂੰ ਸਫਲਿਆਂ ਕਰ ਦੇਵੋ।
0: ਆਪ ਕੋ ਲੀਨ ਸਮਾਨ,
1: ਮਹਾਰਾਜ ਜਿਵੇਂ ਆਪ ਜੀ ਨੇ ਬਚਨ ਕਹੇ ਸਨ ਨਾ, ਉਸਨੇ ਯੁੱਧ ਭੂਮੀ ਵਿੱਚ ਲੜਨ ਵਾਲੇ ਬਚਨ ਮੰਨ ਲਏ ਹਨ।
0: ਲੜਨ ਹੇਤ ਕੇ ਅਗਰ ਭਿਆਨਾ,
1: ਤੇ ਇਸੇ ਪ੍ਰਕਾਰ ਤਾਰਾ ਆਜ਼ਮ ਦੇ ਨਾਲ ਯੁੱਧ ਕਰਨ ਵਾਸਤੇ ਅੱਗੇ ਨੂੰ ਚਾਲੇ ਪਾ ਦਿੱਤੇ ਹਨ ਚੰਬਲ ਨਦੀ ਵੱਲ।
0: ਪ੍ਰਭ ਧਰਮ ਸਿੰਘ ਕੋ ਪ੍ਰੇਰੇ,
1: ਇਸ ਵੇਲੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਧਰਮ ਸਿੰਘ ਜੀ ਨੂੰ ਪ੍ਰੇਰਿਆ ਹੈ।
0: ਪੰਜ ਸਿੰਘ ਲਿਓ ਸੰਗ ਵਡੇਰੇ,
1: ਤੇ ਬਚਨ ਕੀਤਾ ਧਰਮ ਸਿੰਘ ਜੀ ਪੰਜ ਵੱਡੇ ਭਾਰੀ ਸੂਰਬੀਰ ਬਹਾਦਰ ਯੋਧੇ ਸਿੱਖ ਆਪਣੇ ਨਾਲ ਲੈ ਲਵੋ। ਇੱਥੇ ਪੰਜਾਂ ਦਾ ਜ਼ਿਕਰ ਆਇਆ ਹੈ, ਕੁਝ ਇਤਿਹਾਸਾਂ ਦੇ ਵਿੱਚ 500 ਦਾ ਜ਼ਿਕਰ ਆਇਆ ਹੈ ਜੀਓ।
0: ਜਾਓ ਬਹਾਦਰ ਸ਼ਾਹ ਵਿਜੈ ਦੇਹੋ,
1: ਤੇ ਬਚਨ ਕੀਤਾ ਜਾਓ ਜਾ ਕੇ ਬਹਾਦਰ ਸ਼ਾਹ ਨੂੰ ਫਤਿਹ ਦੇਣਾ ਕਰੋ, ਜਾ ਕੇ ਤਿਸ ਦੀ ਜਿੱਤ ਕਰਵਾ ਦੇਵ।
0: ਅੰਗ ਸੰਗ ਰੱਖਕ ਹਮ ਤੇ ਕਹੋ,
1: ਤੇ ਇਸ ਪ੍ਰਕਾਰ ਜਾ ਕੇ ਕਹੋ ਕਿ ਅਸੀਂ ਅੰਗ ਸੰਗ ਤੇਰੇ ਰੱਖਿਅਕ ਹਾਂ।
0: ਭੀੜੇ ਭੀੜ ਗਨ ਕਰ ਹੈ ਸਹਾਈ,
1: ਵੱਡਾ ਭਾਰੀ ਭੇੜ ਯੁੱਧ ਭੂਮੀ ਵਿੱਚ ਹੋਵੇਗਾ, ਅਸੀਂ ਤੇਰੀ ਸਹਾਇਤਾ ਕਰਾਂਗੇ।
0: ਤਾਰਾ ਆਜ਼ਮ ਕੋ ਹਮ ਕਹਾਏ,
1: ਧਰਮ ਸਿੰਘ ਜੀ ਜਾ ਕੇ ਕਹਿ ਦੇਵੋ ਤਾਰਾ ਆਜ਼ਮ ਨੂੰ ਅਸੀਂ ਮਾਰਾਂਗੇ।
0: ਧੀਰਜ ਸਹਿਤ ਸ਼ਤਰੂ ਸਨ ਲੜਕਾ,
1: ਧੀਰਜ ਨੂੰ ਧਾਰਨ ਕਰਕੇ ਸਹਿਤ ਧੀਰਜ ਦੇ ਹੋਵੇ ਤੇ ਦੁਸ਼ਮਣ ਦੇ ਨਾਲ ਲੜ ਕਰਕੇ।
0: ਕਰੋ ਗੁਣ ਗੁਰੂ ਸਿਮਰ ਕਾ,
1: ਸਤਿਗੁਰਾਂ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਦਿਆਂ ਹੋਇਆਂ ਯਾਦ ਕਰੋ ਤੇ ਜਿੱਤ ਨੂੰ ਪ੍ਰਾਪਤ ਕਰੋ।
0: ਬਹਾਦਰ ਕੋ ਸਮਝਾਓ,
1: ਜਾਓ ਜਾ ਕੇ ਬਹਾਦਰ ਸ਼ਾਹ ਨੂੰ ਸਮਝਾਓ।
0: ਹਾਦਰ ਗੁਰੂ ਬਜਾਓ,
1: ਉਸ ਨੂੰ ਜਣਾਓ ਸਤਿਗੁਰੂ ਜੀ ਦੂਰ ਨਹੀਂ, ਨਿਸ਼ਚਾ ਰੱਖ ਸਤਿਗੁਰਾਂ ਨੂੰ ਦੂਰ ਨਾ ਜਾਣ। ਸਤਿਗੁਰੂ ਜੀ ਜਿੱਥੇ ਕਿੱਥੇ ਸਰਬਤ ਸਥਾਨਾਂ ਤੇ ਹਾਜ਼ਰ ਨਾਜ਼ਰ ਹੀ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਆਉਣ ਜਾਣ ਵਿੱਚ ਨਹੀਂ ਹਾਜ਼ਰ ਨਾਜ਼ਰ ਹੀ ਨੇ, ਸਦਾ ਸਲਾਮਤ ਸਥਿਰ ਸਰੂਪ ਹਨ।
0: ਸਿਮਰਹਿ ਪਹੁੰਚਹਿ ਕਰੋ ਨਾ ਸੰਸਾਰ,
1: ਸਿਮਰਹਿ ਪਹੁੰਚਹਿ ਕਰੋ ਨਾ ਸੰਸਾਰ, ਮਨ ਵਿੱਚ ਸੰਸਾ ਨਾ ਕਰੇ। ਜਿੱਥੇ ਵੀ ਕੋਈ ਯਾਦ ਕਰਦਾ ਉੱਥੇ ਅਸੀਂ ਪਹੁੰਚਦੇ ਹਾਂ।
0: ਜੋ ਸੁਲਤਾਨ ਰਿਪ ਭਰਾਤ ਵਿਧੁੰਸਾ,
1: ਜਿਹੜਾ ਤੇਰਾ ਭਰਾ ਤੇਰਾ ਦੁਸ਼ਮਣ ਹੋ ਗਿਆ ਹੈ ਉਸ ਨੂੰ ਮਾਰ ਦੇਵਾਂਗੇ, ਤੂੰ ਸਲਤਨਤ ਨੂੰ ਪ੍ਰਾਪਤ ਕਰੇਗਾ।
0: ਸੁਣ ਆਗਿਆ ਪ੍ਰਭ ਕੀ ਚੱਲ ਪਰੇ,
1: ਭਾਈ ਧਰਮ ਸਿੰਘ ਜੀ ਸਿੱਖ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਬਹਾਦਰ ਸ਼ਾਹ ਦੀ ਸਹਾਇਤਾ ਕਰਨ ਵਾਸਤੇ ਤੇ ਇਸ ਨੂੰ ਜਿੱਤ ਦਿਵਾਉਣ ਵਾਸਤੇ ਚੱਲ ਪਏ ਹਨ।
0: ਸਨਦ ਬੱਧ ਘੋੜਨ ਪਰ ਚਰੇ,
1: ਸਨਦ ਬੱਧ ਹੋ ਕੇ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਦੇ ਉੱਪਰ ਸਵਾਰ ਹੋਏ ਹਨ।
0: ਨੰਦ ਲਾਲ ਕੋ ਪੁਨ ਸਮਝਾਇਓ,
1: ਫਿਰ ਭਾਈ ਨੰਦ ਲਾਲ ਜੀ ਨੂੰ ਸਮਝਾਇਆ ਹੈ।
0: ਮਨ ਬਾਕ ਤਿਨ ਸੀਸ ਨਿਵਾਇਓ,
1: ਬਹਾਦਰ ਸ਼ਾਹ ਨੂੰ ਕਹਿ ਸੰਸਾ ਨਹੀਂ ਕਰਨਾ ਸਤਿਗੁਰੂ ਜੀ ਅੰਗ ਸੰਗ ਨੇ। ਇਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਬਚਨ ਮੰਨ ਕੇ ਫਿਰ ਸੀਸ ਝੁਕਾਇਆ ਹੈ ਸਤਿਗੁਰਾਂ ਦੇ ਸਨਮੁਖ।
0: ਹਮ ਵੀ ਕੂਚ ਕਰਤ ਹੀ ਆਏ,
1: ਸਤਿਗੁਰਾਂ ਨੇ ਬਚਨ ਕੀਤਾ ਭਾਈ ਨੰਦ ਲਾਲ ਅਸੀਂ ਵੀ ਛੇਤੀ ਹੀ ਕੂਚ ਕਰਕੇ ਹੱਲਾ ਚੜ੍ਹਾਈ ਕਰਕੇ ਆਵਾਂਗੇ।
0: ਨਿਰਭੈ ਜਾਇ ਇਹ ਜੰਗ ਮਚਾਏ,
1: ਇਸ ਪ੍ਰਕਾਰ ਇਹ ਜਿਹੜੇ ਸਾਡੇ ਸਿੰਘ ਨੇ ਨਾ ਨਿਰਭੈ ਹੋ ਕਰਕੇ ਯੁੱਧ ਭੂਮੀ ਵਿੱਚ ਜੰਗ ਮਚਾ ਦੇਣਗੇ।
0: ਕਰਗਮ ਨੇ ਬਿਲਮ ਵੀ ਨੇ,
1: ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭਾਈ ਨੰਦ ਲਾਲ ਜੀ ਅਤੇ ਜਿਹੜੇ ਸਿੱਖ ਨੇ ਸਤਿਗੁਰੂ ਜੀ ਦੇ ਭੇਜੇ ਹੋਏ ਉਹ ਬਿਨਾਂ ਹੀ ਦੇਰੀ ਤੋਂ ਚੱਲ ਪਏ ਹਨ।
0: ਸਾਹ ਬਹਾਦਰ ਜਿਤ ਕੋ ਚੀਨੇ,
1: ਜਿੱਥੇ ਬਹਾਦਰ ਸ਼ਾਹ ਡੇਰਾ ਲਾ ਕੇ ਬੈਠਾ ਜਾਣਿਆ ਜਾਂਦਾ ਸੀ ਉੱਥੇ ਪੁੱਜੇ ਹਨ ਜੀ।
0: ਮਿਲੇ ਸਿੰਘ ਸਭ ਗਾਥ ਸੁਣਾਈ,
1: ਫਿਰ ਸਿੰਘ ਜਾ ਕੇ ਬਹਾਦਰ ਸ਼ਾਹ ਨੂੰ ਮਿਲੇ ਨੇ, ਸਤਿਗੁਰੂ ਜੀ ਦੀ ਸਾਰੀ ਵਾਰਤਾ ਜਾ ਕੇ ਸੁਣਾਈ ਹੈ।
0: ਪ੍ਰਭ ਜੀ ਆਏ ਕਰੀ ਚੜ੍ਹਾਈ,
1: ਬਹਾਦਰ ਸ਼ਾਹ ਕੋਈ ਚਿੰਤਾ ਨਾ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਾਈ ਕਰਕੇ ਆਉਣਗੇ।
0: ਸਿਮਰਨ ਤੇ ਹਾਜ਼ਰ ਜਹ ਕਹਾ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਧਰੇ ਦੂਰ ਥੋੜੇ ਨੇ, ਜਿੱਥੇ ਯਾਦ ਕਰੀਏ ਉੱਥੇ ਹੀ ਹਾਜ਼ਰ ਨਾਜ਼ਰ ਹਨ।
0: ਜਗ ਮਹਿ ਪੂਰਨ ਜਾਣਹੁ ਮਹਾ,
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਾਂ ਨਿਰਗੁਣ ਰੂਪ ਹੋਣੇ ਕਰਕੇ ਪੂਰੇ ਜਗਤ ਸੰਸਾਰ ਦੇ ਅੰਦਰ ਸਰਬ ਵਿਆਪੀ ਸਰਬਤ ਸਥਾਨਾਂ ਦੇ ਵਿੱਚ ਜਾਣਨਾ ਕਰੋ।
0: ਸ਼ਰਧਾ ਧਰੋ ਪਰਮ ਕੋ ਤਿਆਗੋ,
1: ਬਹਾਦਰ ਸ਼ਾਹ ਮਨ ਦੇ ਵਿੱਚ ਸ਼ਰਧਾ ਨੂੰ ਧਾਰਨ ਕਰੋ, ਸਾਰੇ ਭਰਮਾਂ ਨੂੰ ਤਿਆਗ ਦੇਵੋ।
0: ਤੋ ਭਾਵਨੀ ਕੋ ਫਲ ਪਾਕਹੋ,
1: ਤੇਰੇ ਹਿਰਦੇ ਅੰਦਰ ਭਾਵਨਾ ਹੋਵੇਗੀ ਨਾ ਤੇ ਭਾਵਨਾ ਨੂੰ ਫਲ ਲੱਗਣਗੇ।
0: ਨੰਦ ਲਾਲ ਕਹਿ ਕਰ ਸਮਝਾਇਓ,
1: ਇਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਕਹਿ ਕਰਕੇ ਬਚਨ ਸਮਝਾਏ ਹਨ।
0: ਨੀਠ ਨੀਠ ਕਰ ਮਨ ਠਹਿਰਾਇਓ,
1: ਬਾਦਸ਼ਾਹ ਜਿਸ ਦਾ ਮਨ ਧੀਰਜ ਨਹੀਂ ਸੀ ਧਰਦਾ, ਸੈਨਾ ਬੜੀ ਥੋੜੀ ਸੀ, ਤਾਰਾ ਆਜ਼ਮ ਦੇ ਮੁਕਾਬਲੇ ਤੇ ਕਿਲੇ ਕੋਈ ਨਹੀਂ, ਖਜ਼ਾਨੇ ਕੋਈ ਨਹੀਂ, ਸੈਨਾ ਨਹੀਂ, ਜੰਗੀ ਤੋਪਾਂ ਨਹੀਂ, ਜੰਗੀ ਜੰਬੂਰੇ ਨਹੀਂ, ਰੈਲਕਾਂ ਨਹੀਂ, ਵੱਡਾ ਕੋਈ ਦਲ ਨਹੀਂ, ਵੱਡੀ ਕੋਈ ਯੋਜਨਾ ਨਹੀਂ, ਕੋਈ ਆਖੀ ਕਿਲਾ ਨਹੀਂ, ਕਿਵੇਂ ਜੰਗ ਲੜਾਂਗਾ। ਮਨ ਦੇ ਵਿੱਚ ਬੜਾ ਖੌਫ ਬੜਾ ਡਰ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਮਸਾਂ ਮਸਾਂ ਆਪਣੇ ਮਨ ਨੂੰ ਠਹਿਰਾਇਆ ਹੈ। ਜਿਵੇਂ ਜਿਵੇਂ ਭਾਈ ਨੰਦ ਲਾਲ ਜੀ ਤੇ ਭਾਈ ਧਰਮ ਸਿੰਘ ਜੀ ਨੇ ਧੀਰਜ ਦਿੱਤੀ ਏ, ਮਸਾਂ ਮਸਾਂ ਮਨ ਨੂੰ ਇਸ ਨੇ ਟਿਕਾਇਆ ਹੈ।
0: ਰਣ ਮਹਿ ਦਰਸ਼ਨ ਦੇ ਕਰ ਤੋ ਹੀ,
1: ਸਿੱਖਾਂ ਨੇ ਆਖਿਆ ਬਹਾਦਰ ਸ਼ਾਹ ਸਤਿਗੁਰੂ ਜੀ ਯੁੱਧ ਭੂਮੀ ਦੇ ਅੰਦਰ ਤੈਨੂੰ ਦਰਸ਼ਨ ਦੇ ਕਰਕੇ
0: ਸਤਿ ਕਾਰਜ ਸਭ ਹੋਈ,
1: ਤੇਰੇ ਦੁਸ਼ਮਣ ਨੂੰ ਮਾਰ ਦੇਣਗੇ, ਤਾਰਾ ਆਜ਼ਮ ਨੂੰ ਮਾਰ ਦੇਣਗੇ, ਤੇਰੇ ਸਾਰੇ ਕਾਰਜ ਸਿੱਧ ਹੋਣਗੇ।
0: ਕਰ ਧਰ ਧੀਰਜ ਸੁਤ ਸ਼ਾਹੋ,
1: ਤੇ ਸੁਣ ਕਰਕੇ ਸ਼ਾਹੋ ਨੇ ਅਰਥਾਤ ਬਹਾਦਰ ਸ਼ਾਹ ਨੇ ਇਹਨਾਂ ਬਚਨਾਂ ਨੂੰ ਮਨ ਦੇ ਅੰਦਰ ਧੀਰਜ ਧਾਰੀ ਹੈ।
0: ਡਰਨ ਕੇ ਹੇਤ ਉਮਾਹੋ,
1: ਤੇ ਇਸ ਪ੍ਰਕਾਰ ਚੜ੍ਹਾਈ ਕਰਕੇ ਉਮਾਹ ਦੇ ਨਾਲ ਉਤਸ਼ਾਹ ਦੇ ਨਾਲ ਯੁੱਧ ਭੂਮੀ ਵਿੱਚ ਜੰਗ ਲੜਨ ਵਾਸਤੇ

0: ਸੋ
1: ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਪਹਿਲੇ ਐਨ ਦਾ ਇਹ ਜੋ 40ਵਾਂ ਅਧਿਆਇ ਇੱਥੇ ਸੰਪੰਨ ਸੰਪੂਰਨ ਹੋਇਆ ਹੈ। ਬਹਾਦਰ ਸ਼ਾਹ ਦਾ ਪ੍ਰਸੰਗ ਇਸ ਦੇ ਵਿੱਚ ਵਰਣਨ ਕੀਤਾ ਹੈ ਜੀਓ।
0: ਦੋਹਰਾ ਸ਼ਾਹੋ ਬਹਾਦਰ ਸੈਨ ਕੋ ਮੁਜਰਾ ਲੀਨ ਬਣਾਏ। ਤੇ
1: ਬਹਾਦਰ ਸ਼ਾਹ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਨਾ ਜਿੰਨੇ ਕੋ ਸੂਰਮੇ ਇਕੱਠੇ ਹੋਏ ਨੇ, ਜਿੰਨੀ ਕੁ ਸੈਨਾ ਇਕੱਠੀ ਹੋਈ ਏ, ਉਹਨਾਂ ਦਾ ਦਲ ਬਣਾ ਲਿਆ ਹੈ, ਜਥਾ ਬਣਾ ਲਿਆ ਹੈ।
0: ਬਖਸ਼ੀਸ਼ ਦਰਬ ਬਹੋ ਅਰ ਆਯੁਧ ਸਮਦਾਏ।
1: ਇਸ ਪ੍ਰਕਾਰ ਉਹਨਾਂ ਯੋਧਿਆਂ ਨੂੰ ਧਨ ਦਿੱਤਾ ਹੈ, ਬਖਸ਼ਿਸ਼ਾਂ ਕੀਤੀਆਂ ਨੇ ਤੇ ਸਾਰਿਆਂ ਨੂੰ ਲੜਨ ਵਾਸਤੇ ਹਥਿਆਰ ਦਿੱਤੇ ਹਨ।
0: ਚੌਪਈ ਬਸਤਰ ਭੂਖਨ ਦਾ ਅਪਣਾਏ।
1: ਸੂਰਮਿਆਂ ਨੂੰ ਬਹੁਤ ਸਾਰੇ ਬਸਤਰ ਦਿੱਤੇ ਨੇ, ਗਹਿਣੇ ਦਿੱਤੇ ਨੇ ਤੇ ਆਪਣੇ ਪੱਖ ਵੱਲ ਕਰ ਲਿਆ ਹੈ ਬਹਾਦਰ ਸ਼ਾਹ ਨੇ।
0: ਆਗੇ ਮਨ ਸਭ ਕਰੋ ਸਵਾਏ।
1: ਇਸ ਪ੍ਰਕਾਰ ਮਨ ਵਿੱਚ ਧਾਰਿਆ ਕਿ ਆਪਣੇ ਬਹੁਤੇ ਮਨ ਸਭ ਅਹੁਦੇਦਾਰ ਮੈਂ ਬਣਾ
0: ਲਵਾਂ।
1: ਇਸ ਪ੍ਰਕਾਰ ਕਹਿ ਕਰਕੇ ਉਮਰਾਵਾਂ ਨੂੰ ਆਪਣੇ ਪੱਖ ਦੇ ਕਰਕੇ ਹਿਰਦੇ ਉਹਨਾਂ ਦੇ ਹੌਸਲੇ ਵਧਾਏ ਹਨ। ਹੌਸਲੇ ਦੇ ਬਚਨ ਕਹਿ ਕਰਕੇ
0: ਮਿਸਲ ਮਿਸਲ ਗਨਬੀਰ ਟਿਕਾਏ।
1: ਇਸ ਪ੍ਰਕਾਰ ਜਥਾ ਯੋਗ ਫੌਜੀ ਟੁਕੜੀਆਂ ਜਥੇ ਜਥੇ ਬਣਾ ਕਰਕੇ ਸੂਰਮੇ ਟਿਕਾ ਦਿੱਤੇ।
0: ਗੁਲਕਾਂ ਬਹ ਬਰੂਦ ਵਰਤਾਈ।
1: ਬਹੁਤ ਸਾਰਾ ਬਾਰੂਦ ਬੰਦੂਕਾਂ ਵਿੱਚ ਪਾ ਕੇ ਗਜਾਂ ਨਾਲ ਠੋਕਿਆ ਜਾਂਦਾ ਸੀ, ਫਿਰ ਗੋਲੀਆਂ ਭਰ ਕੇ ਇਸ ਪ੍ਰਕਾਰ ਸਾਧ ਸੰਗਤ ਜੀ ਤੋੜੇਦਾਰ ਬੰਦੂਕਾਂ ਨੂੰ ਧੁਖਾ ਕਰਕੇ ਉਹਨਾਂ ਦੇ ਪਲੀਤੇ ਕਲਾ ਤੇ ਲਗਾ ਕਰਕੇ ਫਿਰ ਚਲਾਏ ਜਾਂਦੇ ਸਨ। ਕਵੀ ਰਾਜ ਜੀ ਲਿਖਣਾ ਕਰਦੇ ਨੇ ਬੰਦੂਕਾਂ ਵਿੱਚ ਪਾਉਣ ਵਾਸਤੇ ਬਹੁਤ ਸਾਰਾ ਬਾਰੂਦ ਤੇ ਗੋਲੀਆਂ ਵਰਤਾਈਆਂ ਗਈਆਂ।
0: ਤਿਆਰੀ ਕਰਵਾਈ
1: ਜਿੰਨੀਆਂ ਕੋਲ ਤੋਪਾਂ ਸਨ, ਸਮੂਹ ਤੋਪਾਂ ਨੂੰ ਲੈ ਕਰਕੇ ਯੁੱਧ ਵਿੱਚ ਲੜਨੇ ਦੀ ਤਿਆਰੀ ਕਰਵਾਈ ਹੈ।
0: ਬਾਜੀ ਪੈਦਲ ਸੰਭਾਲੇ
1: ਜਿਹੜੇ ਹਾਥੀ ਸਨ ਉਹਨਾਂ ਨੂੰ ਸੰਭਾਲਿਆ, ਜਿਹੜੇ ਬਾਜੀ ਘੋੜੇ ਸਨ ਉਹਨਾਂ ਨੂੰ ਸੰਭਾਲਿਆ। ਘੋੜ ਸਵਾਰਾਂ ਨੇ ਘੋੜੇ ਸੰਭਾਲੇ ਨੇ, ਹਾਥੀ ਸਵਾਰਾਂ ਨੇ ਹਾਥੀ ਸੰਭਾਲੇ ਨੇ, ਪੈਦਲ ਸੰਭਾਲੇ। ਇਸ ਪ੍ਰਕਾਰ ਜਿਹੜੇ ਪੈਦਲ ਚੱਲਣ ਵਾਲੇ ਦਲ ਨੇ ਉਹਨਾਂ ਦੀ ਸੰਭਾਲ ਕੀਤੀ ਹੈ।
0: ਦਲ ਆਰਾ ਸਦਕੀਨ ਵਿਸਾਲੇ।
1: ਇਸ ਪ੍ਰਕਾਰ ਜਿਤਨਾ ਦਲ ਸੀ ਇਸ ਦੇ ਪਾਸੋਂ ਹੋ ਸਕਿਆ ਇਕੱਠਾ ਕਰਕੇ ਉਹਨਾਂ ਨੂੰ ਤਿਆਰ ਕੀਤਾ ਹੈ।
0: ਦਿੱਲੀ ਤੇ ਬਾਹਰ ਹੀ ਰਹੇ ਹੋ।
1: ਤੇ ਦਿੱਲੀ ਸ਼ਹਿਰ ਦੇ ਵਿੱਚ ਨਹੀਂ ਵੜੇ, ਦਿੱਲੀ ਤੋਂ ਬਾਹਰ ਹੀ ਰਹੇ ਹਨ।
0: ਕਰੋ ਸੰਘਰਚਿਤ ਚਾਹੇ ਹੋ।
1: ਤੇ ਮਨ ਦੇ ਵਿੱਚ ਇਵੇਂ ਚਾਹਿਆ ਹੈ, ਪਹਿਲਾਂ ਤਾਰਾ ਆਜ਼ਮ ਦੇ ਨਾਲ ਯੁੱਧ ਕਰਾਂ, ਫਿਰ ਫਤਿਹ ਹਾਸਲ ਕਰਕੇ ਹੀ ਦਿੱਲੀ ਵਿੱਚ ਪ੍ਰਵੇਸ਼ ਕਰਾਂਗਾ।
0: ਛੁਤਰੀ ਧੌਂਸੇ ਧੱਗ ਬਜਾਈ।
1: ਜਿਹੜੇ ਛੁਤਰੀ, ਛੁਤਰ ਨਾਮ ਊਠ ਦਾ ਹੁੰਦਾ ਹੈ, ਊਠਾਂ ਦੇ ਉੱਪਰ ਨਗਾਰੇ ਰੱਖੇ ਸਨ, ਉਹ ਨਗਾਰੇ ਵਜਾਏ, ਧੌਂਸੇ ਵਜਾਏ ਤੇ ਧੱਗਾਂ ਵਜਾ ਦਿੱਤੀਆਂ, ਅਰਥਾਤ ਵੱਡੇ ਛੋਟੇ ਨਗਾਰੇ ਵਜਾਏ।
0: ਕਰਿਓ ਕੂਚ ਦਰ ਕੂਚ ਅਗਾਈ।
1: ਇਸ ਪਰ ਕੂਚ ਦਰ ਕੂਚ, ਮੰਜ਼ਲ ਦਰ ਮੰਜ਼ਲ ਅੱਗੇ ਵੱਧਦੇ ਹਨ, ਅੱਗੇ ਚੱਲ ਕਰਕੇ।
0: ਚੰਬਲ ਸਲਤਾ ਤਟ ਕੋ ਚਾਹਾ।
1: ਚੰਬਲ ਨਦੀ ਦਾ ਜਿਹੜਾ ਕਿਨਾਰਾ ਹੈ ਉੱਥੇ ਡੇਰਾ ਲਾਉਣਾ ਚਾਹਿਆ ਹੈ।
0: ਅਟਕਾਏ ਹਤੋਂ ਰਣ ਮਾਹਾ।
1: ਤੇ ਜਾਣਿਆ ਹੈ ਇੱਥੇ ਹੀ ਫੌਜ ਨੂੰ ਅਟਕਾ ਕੇ ਰੱਖਾਂ, ਇੱਥੇ ਹੀ ਵੱਡਾ ਯੁੱਧ ਕਰਾਂ।
0: ਤਾਰਾ ਆਜ਼ਮ ਬਨ ਸ਼ਾਹੂ।
1: ਉਧਰ ਤਾਰਾ ਆਜ਼ਮ ਜਿਹੜਾ ਬਾਦਸ਼ਾਹ ਬਣਿਆ ਹੈ ਹਿੰਦੁਸਤਾਨ ਦਾ।
0: ਬੈਠ ਤਖਤ ਉਮਰਾਵਨ ਮਾਹੂ।
1: ਇਸ ਪ੍ਰਕਾਰ ਤਖਤ ਦੇ ਉੱਪਰ ਬੈਠਾ ਹੋਇਆ ਹੈ ਬਹੁਤ ਸਾਰੇ ਉਮਰਾਵਾਂ ਦੇ ਵਿੱਚ।
0: 22 ਲੱਖ ਸੈਨ ਸੰਭਾਰੀ।
1: 22 ਲੱਖ ਦੀ ਸੈਨਾ ਸੀ ਔਰੰਗਜ਼ੇਬ ਦੀ, ਉਹ ਸਾਰੀ ਸੈਨਾ ਇਸਨੇ ਸੰਭਾਲੀ, ਮਾਲਕ ਬਣ ਗਿਆ।
0: 10,000 ਤੋਂ ਪੈ ਬੜ ਭਾਰੀ।
1: ਜਿਸ ਤਾਰਾ ਆਜ਼ਮ ਦੇ ਕੋਲ ਵੱਡੀਆਂ ਭਾਰੀ 10,000 ਤੋਪਾਂ ਹਨ।
0: 50,000 ਜੰਬੂਰੇ।
1: 50,000 ਜੰਬੂਰੇ ਛੋਟੀਆਂ ਤੋਪਾਂ ਹਨ।
0: ਬਖਸ਼ਿਸ਼ ਦਈ ਅਨਕ ਬਿਖ ਸੂਰੇ।
1: ਇਹਨੇ ਆਪਣੇ ਕੋਲ ਬਹੁਤ ਸੂਰਮਿਆਂ ਨੂੰ ਵੇਖ ਕਰਕੇ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ, ਉਹਨਾਂ ਨੂੰ ਧਨ ਦਿੱਤਾ ਹੈ।
0: ਦੱਖਣ ਦੇਸ਼ ਸਗਲ ਅਪਣਾਇਓ।
1: ਤੇ ਦੱਖਣ ਦੇਸ਼ ਸਾਰਾ ਇਸਨੇ ਅਪਣਾ ਲਿਆ ਸੀ, ਅਧੀਨ ਕਰ ਲਿਆ ਸੀ।
0: ਸਭ ਪਰ ਆਪਣੋ ਹੁਕਮ ਟਿਕਾਇਓ।
1: ਸਾਰਿਆਂ ਦੇ ਉੱਪਰ ਆਪਣਾ ਹੁਕਮ ਇਸਨੇ ਲਾਗੂ ਕਰ ਦਿੱਤਾ ਸੀ।
0: ਭਾਤਾ ਕੀ ਸੁਣ ਕੇ ਸਭ ਬਾਤ।
1: ਜਿਸ ਵੇਲੇ ਗੁਪਤਚਰਾਂ ਨੇ ਆ ਕੇ ਦੱਸਿਆ ਨਾ, ਤਾਰਾ ਆਜ਼ਮ ਬਾਦਸ਼ਾਹ ਤੇਰਾ ਜੋ ਛੋਟਾ ਭਰਾ ਬਹਾਦਰ ਸ਼ਾਹ ਹੈ ਤੇਰੇ ਨਾਲ ਜੰਗ ਕਰਨ ਦੀ ਤਿਆਰੀ ਕਰੀ ਬੈਠਾ ਹੈ। ਇਵੇਂ ਜਦੋਂ ਆਪਣੇ ਭਰਾ ਦੀ ਗੱਲ ਸੁਣੀ ਹੈ, ਉਸ ਵੇਲੇ ਬਹੁਤੇ ਕ੍ਰੋਧ ਦੇ ਵਿੱਚ ਆਇਆ, ਹਿਰਦੇ ਦੇ ਵਿੱਚ ਵੱਡਾ ਭਾਰੀ ਹੰਕਾਰ ਧਾਰਨ ਕੀਤਾ ਹੈ। 10,000 ਛੋਟੀਆਂ ਤੋਪਾਂ, 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ, 22 ਲੱਖ ਦੀ ਸੈਨਾ ਹੋਵੇ ਤੇ ਹੰਕਾਰ ਕਿਉਂ ਨਾ ਆਵੇ। ਹੰਕਾਰ ਦੇ ਨਾਲ ਬਹੁਤਾ ਭਰਿਆ ਹੈ।
0: ਸਕਲ ਜੰਮੂ ਕੀ ਮਿਸਲ ਨਿਹਾਰੀ।
1: ਸਾਰੀ ਜਿੰਨੀ ਸੈਨਾ ਸੀ ਨਾ ਸਾਰੀ ਸੈਨਾ ਨੂੰ ਇਕੱਠਿਆ ਕਰਕੇ ਇਸਨੇ ਉਹਨਾਂ ਦੀ ਤਿਆਰੀ ਦੇਖੀ ਹੈ।
0: ਉਮਰਾਵਨ ਕੀ ਅਸ ਤਿਆਰੀ,
1: ਕਹਿ ਕੇ ਉਮਰਾਵਾਂ ਨੂੰ ਆਪਣੇ ਵਜ਼ੀਰਾਂ ਨੂੰ ਤਿਆਰੀ ਕਰਵਾਈ ਹੈ। ਕਹਿਣ ਲੱਗਾ ਜੇ ਬਹਾਦਰ ਸ਼ਾਹ ਤਿਆਰੀ ਕਰੀ ਫਿਰਦਾ, ਉਹਦੇ ਕੋਲ ਕਿਹੜੇ ਸੂਰਮੇ ਨੇ, ਉਹਦੇ ਕੋਲ ਕਿਹੜੇ ਕਿਲੇ ਨੇ, ਉਹਦੇ ਕੋਲ ਕਿਹੜੇ ਖਜ਼ਾਨੇ ਨੇ, ਉਹਦੇ ਕੋਲ ਕਿਹੜੇ ਕੋਈ ਰਹਿਲ ਕੇ ਨੇ, ਉਸਦੇ ਕੋਲ ਕਿਹੜੀਆਂ ਸਾਡੇ ਬਰਾਬਰ ਦੀਆਂ ਵੱਡੀਆਂ ਜਾਂ ਛੋਟੀਆਂ ਤੋਪਾਂ ਨੇ, ਸਾਡਾ ਮੁਕਾਬਲਾ ਕੀ ਕਰੇਗਾ। ਸੂਰਮਿਓ, ਯੁੱਧ ਭੂਮੀ ਵਿੱਚ ਲੜਨ ਦੀ ਤਿਆਰੀ ਕਰੋ। ਹੁਣ ਬਹਾਦਰ ਸ਼ਾਹ ਤੇ ਹੱਲਾ ਕਰਕੇ ਜਾਵਾਂਗੇ, ਇਵੇਂ ਬਚਨ ਕਹਿ ਕੇ ਤਿਆਰੀ ਕਰਵਾਈ ਹੈ।
0: ਭਾਜਨ ਪਰ ਪਾਖਰ ਪਾਈ,
1: ਉਸ ਵੇਲੇ ਹਾਥੀਆਂ ਦੇ ਉੱਪਰ ਤੇ ਘੋੜਿਆਂ ਦੇ ਉੱਪਰ ਲੋਹੇ ਦੇ ਜਾਲੀਦਾਰ ਝੁੱਲ ਪਾਏ ਨੇ। ਇਹ ਤਾਂ ਪਾਏ ਜਾਂਦੇ ਨੇ ਤੀਰ ਬਰਛੇ ਤਲਵਾਰਾਂ ਦੇ ਵਾਰ ਘੋੜਿਆਂ ਤੇ ਹਾਥੀਆਂ ਦੇ ਉੱਪਰ ਅਸਰ ਨਾ ਕਰਨ। ਇਵੇਂ ਲੋਹੇ ਦੇ ਜਾਲੀਦਾਰ ਝੁੱਲ ਪਾ ਲਏ ਹਨ ਹਾਥੀਆਂ ਤੇ ਘੋੜਿਆਂ ਦੇ ਉੱਪਰ।
0: ਆਪ ਗਨ ਬੰਬ ਵਜਾਈ,
1: ਫਿਰ ਬਹੁਤ ਸਾਰੇ ਬੰਬ ਦਮਾਮੇ ਨਗਾਰੇ ਵਜਾ ਕਰਕੇ ਆਪ ਚੜ੍ਹਾਈ ਕਰਕੇ ਚੱਲ ਪਿਆ।
0: ਦੱਖਣ ਤੇ ਕਰ ਕੂਚ ਹਮੇਸ਼ਾ,
1: ਇਸ ਪ੍ਰਕਾਰ ਦੱਖਣ ਦਿਸ਼ਾ ਤੋਂ ਦਿੱਲੀ ਵੱਲ ਨੂੰ ਰਾਤ ਦਿਨ ਕੂਚ ਕਰਕੇ ਮੰਜ਼ਲ ਦਰ ਮੰਜ਼ਲ ਸਫ਼ਰ ਨੂੰ ਮੁਕਾਉਂਦਾ ਚੱਲ ਪਿਆ ਹੈ।
0: ਆਵਤ ਚੱਲਿਓ ਸੁਣਿਓ ਜਿਸ ਦੇਸ਼ਾ,
1: ਜਿਸ ਦੇਸ਼ ਦੇ ਵਿੱਚ ਵੀ ਇਸ ਦਾ ਆਉਣਾ ਸੁਣਿਆ ਗਿਆ।
0: ਰਾਮ ਨਗਰ ਬਨ ਉਲੰਘਤ ਆਏ,
1: ਉੱਥੇ ਉੱਥੇ ਸਭਨਾਂ ਨੂੰ ਖੌਫ ਹੋਇਆ ਕਿ ਏਡਾ ਦਲ ਲੈ ਕੇ ਆ ਰਿਹਾ ਹੈ। ਇਵੇਂ ਪਿੰਡਾਂ ਨੂੰ ਸ਼ਹਿਰਾਂ ਨੂੰ ਨਗਰਾਂ ਨੂੰ ਕਸਬਿਆਂ ਨੂੰ ਉਲੰਘਦਾ ਹੋਇਆ ਤਾਰਾ ਆਜ਼ਮ ਆ ਰਿਹਾ ਹੈ।
0: ਲਸ਼ਕਰ ਧੀਰਖ ਨੀਰ ਸੁਕਾਏ,
1: ਏਡਾ ਵੱਡਾ ਇਸਦਾ ਲਸ਼ਕਰ ਹੈ ਜਿੱਥੋਂ ਦੀ ਲੰਘਦਾ ਨਾ ਪਾਣੀ ਸੁਕਾ ਦਿੰਦਾ ਹੈ। ਅਰਥਾਤ ਉਹਨਾਂ ਸਮਿਆਂ ਦੇ ਅੰਦਰ ਜਲ ਦੇ ਸਰੋਤ ਹੋਇਆ ਕਰਦੇ ਸਨ, ਤਲਾਬ ਅਤੇ ਢਾਬਾਂ। ਇੰਨਾ ਵੱਡਾ ਦਲ ਲੈ ਕੇ ਆਇਆ ਜਿੱਥੇ ਦਿਨੇ ਵੀ ਪਲ ਭਰ ਲਈ ਰੁਕਦਾ ਜਾਂ ਰਾਤ ਨੂੰ ਰੁਕਦਾ ਹੈ, ਢਾਬਾਂ ਜਿਹੜੀਆਂ ਨੇ ਪਾਣੀ ਦੀਆਂ ਉਹ ਖਾਲੀ ਹੋ ਜਾਂਦੀਆਂ ਨੇ, ਤਲਾਬਾਂ ਦੇ ਤਲਾਬ ਭਰੇ ਹੋਏ ਸਾਰੀ ਇਸ ਦੀ ਫੌਜ ਵਰਤ ਲੈਂਦੀ ਏ। ਪਿੰਡਾਂ ਨਗਰਾਂ ਸ਼ਹਿਰਾਂ ਦੇ ਵਰਤਣ ਜੋਗਾ ਜਲ ਵੀ ਨਹੀਂ ਰਹਿੰਦਾ, ਜਿੱਥੋਂ ਲੰਘਦਾ ਜਾਂਦਾ ਹੈ ਜਲ ਮੁੱਕਦਾ ਜਾਂਦਾ ਹੈ।
0: ਸ਼ਾਹ ਬਹਾਦਰ ਸੁਣ ਸੁਧ ਸਾਰੀ,
1: ਇੱਧਰ ਬਹਾਦਰ ਸ਼ਾਹ ਨੇ ਸਾਰੀ ਖਬਰ ਸੁਣੀ ਹੈ ਤਾਰਾ ਆਜ਼ਮ ਦੇ ਆਉਣ ਦੀ।
0: ਸੁਣਤ ਦਲ ਪਹਾਰੀ,
1: ਜਦੋਂ ਸੁਣਿਆ ਨਾ ਏਡਾ ਦਲ ਚੱਲਿਆ ਆਉਂਦਾ ਜਿੱਥੋਂ ਲੰਘਦੇ ਪਾਣੀ ਮੁਕਾਉਂਦੇ ਆਉਂਦੇ ਨੇ, ਸੁਣ ਕਰਕੇ ਮਨ ਦੇ ਵਿੱਚ ਬੜਾ ਡਰ, ਬੜਾ ਖੌਫ, ਬੜਾ ਸੰਸਾ ਹੋਇਆ।
0: ਮੋਤੇ ਦਸ ਗੁਣ ਤੇ ਅਧਕਾਈ,
1: ਇਸ ਪ੍ਰਕਾਰ ਮਨ ਵਿੱਚ ਵਿਚਾਰਿਆ ਜਿੰਨੀ ਕੁ ਸੈਨਾ ਮੇਰੇ ਕੋਲ ਹੈ ਨਾ ਉਸ ਦੇ ਨਾਲੋਂ 10 ਗੁਣਾ ਬਹੁਤੀ ਸੈਨਾ ਲੈ ਕੇ ਤਾਰਾ ਆਜ਼ਮ ਆ ਰਿਹਾ ਹੈ।
0: ਤੋਪ ਜੰਬੂਰਨ ਜੁੱਤ ਸਮਦਾਈ,
1: ਜਿਹੜੀ ਵੱਡੀ ਭਾਰੀ ਫੌਜ ਜੰਬੂਰਿਆਂ ਦੇ ਸਹਿਤ ਤੇ ਵੱਡੀਆਂ ਤੋਪਾਂ ਦੇ ਸਹਿਤ ਹੈ ਸਾਰੀ।
0: ਲਸ਼ਕਰ ਅਲਬ ਹੈ ਸੰਗ ਮੇਰੇ,
1: ਮਨ ਵਿੱਚ ਵਿਚਾਰਦਾ ਮੇਰੇ ਕੋਲ ਤਾਂ ਬਹੁਤ ਥੋੜਾ ਲਸ਼ਕਰ ਹੈ।
0: ਗੁਰਬਚ ਪਰ ਵਿਸ਼ਵਾਸ ਵਡੇਰੇ,
1: ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮੁਬਾਰਕ ਚਰਨ ਕਮਲਾਂ ਦੇ ਉੱਪਰ ਵੱਡਾ ਭਾਰੀ ਵਿਸ਼ਵਾਸ ਹੈ।
0: ਉਪਾਏ ਨਹੀਂ ਅਬ ਕੋਈ,
1: ਤੇ ਮਨ ਵਿੱਚ ਸੋਚਦਾ ਹੁਣ ਤੇ ਕੋਈ ਦੂਜਾ ਯਤਨ ਕਰਨਾ ਬਣ ਵੀ ਨਹੀਂ ਆਉਂਦਾ, ਸੰਧੀ ਕਰ ਨਹੀਂ ਸਕਦਾ, ਜੇ ਸੰਧੀ ਕੀਤੀ ਇਸ ਨੇ ਗ੍ਰਿਫਤਾਰ ਕਰਕੇ ਕਤਲ ਕਰਵਾ ਦੇਣਾ, ਜੇਕਰ ਇੱਥੋਂ ਭੱਜ ਜਾਵਾਂ ਰਾਜ ਤੇ ਮਿਲਣਾ ਨਹੀਂ, ਜਾਣ ਦਾ ਸੰਸਾ ਫਿਰ ਵੀ ਬਣਿਆ ਬਣਿਆ ਰਹਿਣਾ, ਹੋਰ ਕੋਈ ਹੁਣ ਯਤਨ ਕਰਨਾ ਨਹੀਂ ਬਣ ਆਉਂਦਾ।
0: ਅੱਲਾਹ ਅਵਲੰਬਹ ਸੋਈ,
1: ਇੱਕ ਖੁਦਾ ਜੀ, ਇੱਕ ਭਗਵਾਨ ਜੀ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੀ ਮੇਰੇ ਸਹਾਇਕ ਹੋਣ, ਉਹਨਾਂ ਦਾ ਹੀ ਆਸਰਾ ਹੈ।
0: ਹੋਰਨ ਕੀ ਮਦਦ ਖੁਦਾਏ,
1: ਸੁਣਿਆ ਕਿ ਜਿਹੜੇ ਨਿਮਾਣੇ ਹੁੰਦੇ ਨੇ, ਜਿਹੜੇ ਥੋੜੇ ਹੁੰਦੇ ਨੇ, ਜਿਹੜੇ ਇਸ ਪ੍ਰਕਾਰ ਬਲ ਤੋਂ ਹੀਣੇ ਗਰੀਬ ਹੁੰਦੇ ਨੇ, ਉਹਨਾਂ ਦੀ ਮਦਦ ਸਦਾ ਖੁਰਾ ਖੁਦਾ ਕਰਦਾ ਹੈ। ਸੁਣਿਆ ਜਿਸ ਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਹੈ।
0: ਨਿਸ਼ਚੈ ਮੋਰ ਮਨ ਆਏ,
1: ਇਸ ਪ੍ਰਕਾਰ ਮੇਰੇ ਮਨ ਵਿੱਚ ਨਿਸ਼ਚਾ ਆ ਗਿਆ, ਮੇਰੀ ਹੋਰ ਤੇ ਕੋਈ ਰਖਵਾਲੀ ਕਰਨ ਵਾਲਾ ਨਹੀਂ, ਸਤਿਗੁਰੂ ਜੀ ਮੇਰੇ ਰਖਵਾਲੇ ਹਨ।
0: ਸ੍ਰੀ ਗੁਰ ਕਰ ਕੂਚ ਹਮੇਸ਼ਾ,
1: ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਸਾਧ ਸੰਗਤ ਜੀ ਰਾਜਪੂਤਾਨੇ ਦੇਸ਼ ਦੇ ਵਿੱਚ ਸਨ, ਉਹਨਾਂ ਨੇ ਕੂਚ ਕਰ ਦਿੱਤਾ ਹੈ ਦਿੱਲੀ ਵੱਲ ਨੂੰ ਹਮੇਸ਼ਾ, ਭਾਵ ਚੱਲੇ ਜਾਂਦੇ ਹਨ। ਇਸ ਪ੍ਰਕਾਰ ਮੰਜ਼ਲ ਦਰ ਮੰਜ਼ਲ ਸਫ਼ਰ ਤੈਅ ਕਰਦਿਆਂ
0: ਦਿੱਲੀ ਦਿਸ਼ਕੋ ਗਮਨ ਕਰੇ ਸੋ,
1: ਤੇ ਦਿੱਲੀ ਦੀ ਤਰਫ ਨੂੰ ਸਤਿਗੁਰੂ ਜੀ ਨੇ ਕੂਚ ਕੀਤਾ ਹੈ ਜੀਓ।
0: ਜੰਗ ਕਾਲ ਸਾਦਲ ਸਮਦਾਈ,
1: ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਰਾ ਖਾਲਸਾ ਦਲ ਹੈ।
0: ਮਹਿਮਾ ਸੁਨਰ ਮਿਲਹਿ ਸੋ ਆਈ,
1: ਜਿੱਥੇ ਜਿੱਥੋਂ ਦੀ ਸਤਿਗੁਰੂ ਜੀ ਲੰਘਦੇ ਨੇ ਸਤਿਗੁਰੂ ਜੀ ਦੀ ਮਹਿਮਾ ਸੁਣੀ ਜਾਂਦੀ ਏ। ਬਾਜਾਂ ਵਾਲੇ ਸਤਿਗੁਰੂ ਜੀ, ਤਾਜਾਂ ਵਾਲੇ ਸਤਿਗੁਰੂ ਜੀ, ਤਖਤਾਂ ਵਾਲੇ ਸਤਿਗੁਰੂ ਜੀ, ਖਾਲਸੇ ਦੇ ਸਿਰਜਣਹਾਰ ਸਤਿਗੁਰੂ ਜੀ, 125,000 ਦੇ ਨਾਲ ਇੱਕ ਲੜਾਉਣ ਵਾਲੇ ਸਤਿਗੁਰੂ ਜੀ ਆਏ ਤੇ ਇੱਥੋਂ ਜਾ ਰਹੇ ਨੇ। ਸਤਿਗੁਰੂ ਜੀ ਦੀਆਂ ਵਡਿਆਈਆਂ ਸੁਣ ਕੇ ਪਿੰਡਾਂ, ਸ਼ਗਰ, ਨਗਰਾਂ, ਸ਼ਹਿਰਾਂ ਦੀਆਂ ਜਿਹੜੀਆਂ ਸੰਗਤਾਂ ਨੇ, ਜਿਹੜੇ ਨਰ ਮਨੁੱਖ ਇਸਤਰੀਆਂ ਨੇ, ਉਹ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
0: ਦਰਸ਼ਨ ਦੇ ਤੇ ਕਰਤ ਨਿਹਾਲ,
1: ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਾਵਨ ਦਰਸ਼ਨ ਦੀਦਾਰ ਤਿੰਨਾਂ ਦੇ ਤਾਂ ਹੀ ਬਖਸ਼ਿਸ਼ ਕਰਕੇ ਤਿੰਨਾਂ ਨੂੰ ਨਿਹਾਲ ਕਰਦੇ ਨੇ, ਸਾਰਿਆਂ ਦੁੱਖਾਂ ਤੋਂ ਰਹਿਤ ਕਰਕੇ ਲੋਕ ਪਰਲੋਕ ਸਹਾਇਕ ਹੋ ਕੇ ਸਫਲਿਆਂ ਕਰਦੇ ਹਨ।
0: ਕਾਮਨਾ ਜਨਨ ਕਿਰਪਾਲ,
1: ਜਿੰਨੇ ਵੀ ਜਨਨ, ਜਿੰਨੇ ਵੀ ਜਨ, ਜਿੰਨੀਆਂ ਸੰਗਤਾਂ ਆਉਂਦੀਆਂ ਨੇ, ਜਿਹੜੀਆਂ ਜਿਹੜੀਆਂ ਕਾਮਨਾਵਾਂ ਲੈ ਕੇ ਆਉਂਦੀਆਂ ਨੇ, ਸਾਰੀਆਂ ਕਾਮਨਾਵਾਂ ਸਾਰੀਆਂ ਸੰਗਤਾਂ ਦੀਆਂ ਸਤਿਗੁਰੂ ਜੀ ਤੋਂ ਪੂਰੀਆਂ ਹੁੰਦੀਆਂ ਹਨ।
0: ਔਰੰਗੇ ਨੰਦਨ ਦੋ,
1: ਉਧਰ ਔਰੰਗਜ਼ੇਬ ਦੇ ਦੋਵੇਂ ਜਿਹੜੇ ਪੁੱਤਰ ਹਨ, ਤਾਰਾ ਆਜ਼ਮ ਤੇ ਬਹਾਦਰ ਸ਼ਾਹ,
0: ਚੰਬਲ ਤਟ ਸੋ,
1: ਉਹਨਾਂ ਦਾ ਚੰਬਲ ਨਦੀ ਦੇ ਕਿਨਾਰੇ ਤੇ ਭੇੜ ਹੋ ਗਿਆ, ਜੰਗ ਮੱਚਦਾ ਹੈ ਉਹਨਾਂ ਦਾ,
0: ਦਿਸ਼ਾਂ ਤੇ ਬਜੇ ਨਗਾਰੇ,
1: ਦੋਵਾਂ ਹੀ ਦਿਸ਼ਾਵਾਂ ਤੋਂ ਤਾਰਾ ਆਜ਼ਮ ਵੱਲੋਂ ਤੇ ਬਹਾਦਰ ਸ਼ਾਹ ਦੇ ਵੱਲੋਂ ਵੱਡੇ ਭਾਰੀ ਨਗਾਰੇ ਵੱਜ ਉੱਠੇ,
0: ਵੱਡੇ ਸ਼ਬਦ ਉਠਾਰੇ,
1: ਸੂਰਮਿਆਂ ਦਾ ਯੁੱਧ ਭੂਮੀ ਵਿੱਚ ਲੜਨੇ ਦਾ ਉਤਸ਼ਾਹ ਵਧਾਉਣ ਵਾਸਤੇ ਨਾ ਜਿਹੜੇ ਸਾ ਜ਼ਿੰਦੇ ਸਨ ਸਾਜ ਵਜਾਉਣ ਲੱਗੇ, ਨਗਾਰੇ ਵਜਾਉਣ ਲੱਗੇ ਨੇ, ਵੱਡੇ ਭਾਰੀ ਰਣ ਸਿੰਘੇ ਵੱਜ ਉੱਠੇ ਹਨ ਜੀਓ, ਉਹਨਾਂ ਦੀਆਂ ਵੱਡੀਆਂ ਗੁੰਜਾਰਾਂ ਸੁਣੀਆਂ ਜਾਂਦੀਆਂ ਹਨ।
0: ਲਸ਼ਕਰ ਪਰੇ ਕਰੇ ਅਰ ਅਰੇ,
1: ਇਸ ਪ੍ਰਕਾਰ ਲਸ਼ਕਰ ਦੇ ਪਰੇ ਕੀਤੇ ਨੇ, ਪਰੇ ਬੰਨੇ ਨੇ, ਅਰਥਾਤ ਜਥਿਆਂ ਦੇ ਜਥੇ ਬਣਾਏ ਨੇ, ਕਰੇ ਅਰ ਅਰੇ, ਜਥੇ ਬਣਾ ਕਰਕੇ ਇੱਕ ਦੂਜਿਆਂ ਦੇ ਸਾਹਮਣੇ ਦਲ ਆ ਕੇ ਅੜੇ ਹਨ।
0: ਤੋਪ ਗਨ ਨਭ ਰਵ ਭਰੇ,
1: ਇਸ ਪ੍ਰਕਾਰ ਛੁੱਟੀ ਤੋਪ ਗਨ ਸਮੂਹ ਤੋਪਾਂ ਚੱਲ ਪਈਆਂ, ਨਭ ਰਵ ਭਰੇ, ਰਵ ਨਾਮ ਸੂਰਜ ਦਾ, ਨਭ ਨਾਮ ਆਕਾਸ਼ ਦਾ, ਜਦੋਂ ਤੋਪਾਂ ਚੱਲੀਆਂ ਨੇ ਨਾ, ਇਹਨਾਂ ਧੂੰਆਂ ਹੀ ਧੂੰਆਂ ਪਸਰ ਗਿਆ ਆਕਾਸ਼ ਦੇ ਵਿੱਚ, ਸੂਰਜ ਨੂੰ ਢੱਕ ਲਿਆ ਹੈ ਇਸ ਧੂਏ ਨੇ,
0: ਧੂਮਤਹਾਰ ਪਸਰੀ ਇੱਕ ਬਾਰੀ,
1: ਇਸ ਪ੍ਰਕਾਰ ਚਾਰੇ ਪਾਸੇ ਧੂਮਧਾਮ ਪਸਰੀ ਹੈ, ਚਾਰੇ ਪਾਸੇ ਰੌਲਾ ਮੱਚ ਗਿਆ ਹੈ, ਚਾਰੇ ਪਾਸੇ ਵੱਡੀ ਭਾਰੀ ਲੜਾਈ ਹੋ ਰਹੀ ਹੈ, ਇਸ ਪ੍ਰਕਾਰ ਵੱਡੀ ਕੋਲਾਹਲ ਚਾਰੇ ਪਾਸੇ ਹੋ ਰਹੀ ਹੈ ਜੀਓ,
0: ਨਾ ਦੀਖਤ ਦ੍ਰਿਗ ਪਾਨ ਪ੍ਰਸਾਰੀ,
1: ਇਸ ਪ੍ਰਕਾਰ ਕਵੀ ਰਾਜ ਜੀ ਬਚਨ ਕਰਨਾ ਕਰਦੇ ਨੇ, ਇੰਨਾ ਧੂੰਆਂ ਉੱਠਿਆ ਬੰਦੂਕਾਂ ਦਾ, ਰਹਿਲਕਿਆਂ ਦਾ, ਤੋਪਾਂ ਦਾ, ਚੱਲਣ ਦਾ, ਆਪਣੀਆਂ ਅੱਖਾਂ ਦੇ ਅੱਗੇ, ਮੂੰਹ ਦੇ ਅੱਗੇ ਕੋਈ ਹੱਥ ਵੀ ਕਰਦਾ ਨਾ ਤੇ ਆਪਣਾ ਹੀ ਹੱਥ ਪਸਾਰਿਆ ਹੋਇਆ ਨਜ਼ਰ ਨਹੀਂ ਆਉਂਦਾ ਹੈ।
0: ਚਲਕ ਜਮੂਰਨ ਕੀ ਵੱਡ ਹੋਈ,
1: ਫਿਰ ਜਿਹੜੀਆਂ ਜੰਬੂਰਾਂ ਭਾਵ ਛੋਟੀਆਂ ਤੋਪਾਂ ਨੇ, ਉਹਨਾਂ ਦੀਆਂ ਛਲਖਾਂ ਛੱਡੀਆਂ ਗਈਆਂ,
0: ਲੱਗੇ ਲੋਹ ਦਿਸ਼ ਦੋਈ,
1: ਇਸ ਪ੍ਰਕਾਰ ਦੋਵਾਂ ਪਾਸਿਆਂ ਤੋਂ ਗੋਲੀਆਂ ਛੁੱਟ ਪਈਆਂ ਨੇ, ਹੁਣ ਗੋਲੀਆਂ ਤੇ ਲੋਹੇ ਦੀਆਂ ਨੇ ਨਾ, ਲੋਹੇ ਦੀਆਂ ਗੋਲੀਆਂ ਇੰਨੀਆਂ ਵਰ ਰਹੀਆਂ ਨੇ ਮਾਨੋ ਦੋਵਾਂ ਪਾਸਿਆਂ ਤੋਂ ਲੋਹੇ ਦਾ ਮੀਂਹ ਪੈ ਰਿਹਾ ਹੋਵੇ,
0: ਆਕਾਸ਼ ਫੂਟ ਗਿਰ ਪਰਿਓ,
1: ਇਸ ਪ੍ਰਕਾਰ ਮਾਨੋ ਆਕਾਸ਼ ਹੀ ਟੁੱਟ ਕੇ ਪੈ ਗਿਆ ਹੋਵੇ, ਧਰਤੀ ਦੇ ਉੱਪਰ ਡਿੱਗ ਪਿਆ ਹੋਵੇ,
0: ਈਖਣ ਸ਼ਬਦ ਭੂਮ ਨਭ ਭਰੇ,
1: ਇਵੇਂ ਛੋਟੀਆਂ ਤੋਪਾਂ ਦੇ, ਵੱਡੀਆਂ ਤੋਪਾਂ ਦੇ, ਰਹਿਲਕਿਆਂ ਦੇ, ਜੰਬੂਰਿਆਂ ਦੇ, ਤੀਰਾਂ ਦੇ, ਕਮਾਣਾਂ ਦੇ ਚੱਲਣ ਦੇ ਨਾਲ, ਨਗਾਰੇ ਵਜਾਉਣ ਦੇ ਨਾਲ ਤੇ ਨਰਸਿੰਘੇ ਵਜਾਉਣ ਦੇ ਨਾਲ, ਵੱਡਾ ਭਾਰੀ ਨਾਦ ਜਿਹੜਾ ਉੱਠਿਆ, ਜਿਨ੍ਹਾਂ ਸ਼ਬਦਾਂ ਦੇ ਨਾਲ, ਆਵਾਜ਼ਾਂ ਦੇ ਨਾਲ, ਗੁੰਜਾਰਾਂ ਦੇ ਨਾਲ ਮਾਨੋ ਆਕਾਸ਼ ਭਰ ਗਿਆ ਹੈ,
0: ਮਾਰ ਮਾਰ ਕਹਿ ਰੌਣ ਉਠਾਇਓ,
1: ਹੁਣ ਦੋਵਾਂ ਪਾਸਿਆਂ ਦੀਆਂ ਫੌਜਾਂ ਰੌਲਾ ਪਾਉਂਦੀਆਂ ਨੇ, ਮਾਰ ਲਓ, ਮਾਰ ਲਓ, ਮਾਰ ਲਓ, ਇਵੇਂ ਰੌਲਾ ਚੁੱਕਿਆ ਹੋਇਆ ਹੈ,
0: ਗੁਰੂ ਦਿਨ ਜੰਗ ਮਚਾਇਓ,
1: ਇਸ ਪ੍ਰਕਾਰ ਦੋਵਾਂ ਦਿਸ਼ਾਵਾਂ ਦੀਆਂ ਫੌਜਾਂ ਨੇ ਸਾਰਾ ਦਿਨ ਜੰਗ ਮਚਾਈ ਰੱਖਿਆ,
0: ਵੀਰ ਤੁਰੰਗ ਸੰਘਾਰੇ,
1: ਕਿੰਨੇ ਹੀ ਸੂਰਮੇ ਮਾਰੇ ਗਏ, ਕਿੰਨੇ ਘੋੜੇ ਮਾਰੇ ਗਏ,
0: ਅਸਤਿਓ ਤਜ ਭਏ ਕਿਨਾਰੇ,
1: ਜਿਸ ਵੇਲੇ ਸ਼ਾਮ ਦਾ ਸਮਾਂ ਹੋਇਆ, ਸੂਰਜ ਅਸਤ ਹੋ ਗਿਆ ਨਾ, ਫਿਰ ਸਾਰੇ ਜੰਗ ਵੱਲੋਂ ਕਿਨਾਰਾ ਕਰ ਗਏ, ਅਰਥਾਤ ਜੰਗ ਰੁਕ ਗਈ ਹੈ,
0: ਸਿਵਰ ਕਰਿਓ ਚਾਹੇ ਖਾਨ ਰੁਪਾਨਾ,
1: ਦੋਵਾਂ ਪਾਸਿਆਂ ਦੇ ਦਲਾਂ ਨੇ ਉਤਾਰਾ ਕੀਤਾ ਹੈ, ਭੋਜਨ ਪ੍ਰਸ਼ਾਦਾ ਤਿਆਰ ਕਰਕੇ ਖਾਣਾ ਪੀਣਾ ਚਾਹੁੰਦੇ ਹਨ,
0: ਰਿਪਤ ਹਤਿਓ ਸ਼ਰਮ ਭੇ ਸਵਧਾਨਾ,
1: ਇਸ ਪ੍ਰਕਾਰ ਖਾ ਪੀ ਕਰਕੇ ਰੱਜ ਪੁੱਜ ਕੇ ਤ੍ਰਿਪਤ ਹੋਏ ਨੇ, ਹਤਿਓ ਸ਼ਰਮ ਭੇ ਸਵਧਾਨਾ, ਜਿਹੜਾ ਸ਼ਰਮ ਸੀ ਨਾ, ਥਕੇਵਾਂ ਸੀ, ਉਹ ਨਾਸ਼ ਕਰ ਦਿੱਤਾ, ਸੌ ਕਰਕੇ ਫਿਰ ਸਾਰੇ ਸਾਵਧਾਨ ਹੋਏ ਹਨ,
0: ਜਾਗਰਤ ਸੋਵਤ ਰਾਤ ਬਿਤਾਈ,
1: ਕੁਝ ਪਹਿਰੇਦਾਰ ਖੜੇ ਜਾਗਦੇ ਨੇ ਤੇ ਬਾਕੀ ਫੌਜ ਨੇ ਸੌ ਕਰਕੇ ਰਾਤ ਬਤੀਤ ਕੀਤੀ ਹੈ ਜੀਓ,
0: ਸੌਚ ਇਸ਼ਨਾਨ ਨੇ ਦਲ ਸਮਦਾਈ,
1: ਤੇ ਜਦੋਂ ਦਿਨ ਚੜਿਆ ਸਭਨਾਂ ਨੇ ਸੌਚ ਕਿਰਿਆ ਇਸ਼ਨਾਨ ਦੇ ਤਿਆਗ ਕੀਤਾ ਹੈ ਜੀ, ਸਾਰਿਆਂ ਫੌਜੀ ਦਲਾਂ ਨੇ
0: ਚੜ੍ਹੇ ਕਰਨ ਕੇ ਹੇਤ ਬਹੋਰੀ,
1: ਫਿਰ ਦੋਵਾਂ ਪਾਸਿਆਂ ਤੋਂ ਦਲ ਯੁੱਧ ਭੂਮੀ ਵਿੱਚ ਲੜਨ ਵਾਸਤੇ ਚੜ ਪਏ ਹਨ,
0: ਗੋਰਾ ਗੋਰੀ,
1: ਗੋਲੇ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ, ਇਸੇ ਪ੍ਰਕਾਰ ਛੁੱਟ ਹੈ ਸ਼ਬਦ ਵੱਡ, ਜਦੋਂ ਗੋਲੇ ਗੋਲੀਆਂ ਛੁੱਟਦੇ ਨੇ, ਚੱਲਦੇ ਨੇ, ਵੱਡੇ ਭਾਰੀ ਸ਼ਬਦ ਉੱਠਦੇ ਹਨ ਜੀਓ,
0: ਵਾਹਿਗੁਰਤ ਜੰਤ ਫੰਗਾ
1: ਜਿਹੜੇ ਸੂਰਮੇ ਨੇ ਘੋੜੇ ਦੌੜਾ ਦੌੜਾ ਕਰਕੇ ਯੁੱਧ ਭੂਮੀ ਵੱਲ ਆਉਂਦੇ ਨੇ ਤੇ ਬੰਦੂਕਾਂ ਚਲਾਉਂਦੇ ਹਨ
0: ਤੀਰ ਪ੍ਰਹਾਰ ਹੈ ਫੋਰਤ ਅੰਗਾ
1: ਖਿੱਚ ਖਿੱਚ ਕੇ ਕਮਾਣਾ ਦੀ ਤੰਦੀ ਤੋਂ ਤੀਰਾਂ ਨੂੰ ਚਲਾਉਂਦੇ ਨੇ ਤੇ ਜਿਨ੍ਹਾਂ ਦੇ ਸਾਹਮਣੇ ਜਾ ਕੇ ਤੀਰ ਵੱਜਦੇ ਨੇ ਉਹਨਾਂ ਦੇ ਅੰਗ ਟੁੱਟ ਜਾਂਦੇ ਨੇ ਮੂੰਹ ਤੇ ਵੱਜਦਾ ਮੂੰਹ ਭੱਜ ਜਾਂਦਾ ਮੱਥੇ ਵਿੱਚ ਵੱਜਦਾ ਮੱਥਾ ਪਾਟ ਜਾਂਦਾ ਛਾਤੀ ਵਿੱਚ ਵੱਜਦਾ ਛਾਤੀ ਪਾੜ ਜਾਂਦੀ ਹੈ ਐਵੇਂ ਅੰਗ ਸੂਰਮਿਆਂ ਦੇ ਭੰਗ ਹੋ ਰਹੇ ਹਨ ਸਰੀਰ ਵਿੰਨੇ ਜਾ ਰਹੇ ਹਨ ਵੱਡੇ ਭਾਰੀ ਚੌੜੇ ਤੇ ਤਿੱਖੇ ਨੇਜੇ ਜਿਨ੍ਹਾਂ ਦੇ ਨਾਲ ਰੇਸ਼ਮ ਦੇ ਜਿਹੜੇ ਗੁੱਛੇ ਨੇ ਉਹ ਬੱਧੇ ਹੋਏ ਨੇ ਸ਼ੋਅ ਵਾਸਤੇ ਉਹਨਾਂ ਨੂੰ ਸੋਹਣੇ ਬਣਾਉਣ ਵਾਸਤੇ ਉਹਨਾਂ ਰੇਸ਼ਮ ਦੇ ਗੁੰਫਿਆਂ ਵਾਲੇ ਬਰਸ਼ਿਆਂ ਨੂੰ ਆਕਾਸ਼ ਵਿੱਚ ਹਵਾ ਦੇ ਵਿੱਚ ਭਰਮਾਉਂਦੇ ਘੁਮਾਉਂਦੇ ਹਨ
0: ਪਰਸਪਰ ਆਯਦ ਕਹਾਵਾ
1: ਫਿਰ ਦੋਵਾਂ ਪਾਸਿਆਂ ਦੇ ਸੂਰਮੇ ਐਵੇਂ ਬਰਸ਼ਿਆਂ ਨੂੰ ਘੁਮਾਉਂਦੇ ਆਉਂਦੇ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਮੱਥੇ ਡਾ ਕੇ ਖੜਦੇ ਨੇ ਤੇ ਯੁੱਧ ਮਚਾਉਂਦੇ ਸ਼ਸਤਰ ਚਲਾਉਂਦੇ ਹਨ
0: ਅੰਧ ਧੁੰਦ ਪਰ ਗਇਓ ਵਿਸਾਲਾ
1: ਅੰਧ ਧੁੰਦ ਪਸਰ ਗਈ ਹੈ ਅਰਥਾਤ ਚਾਰੇ ਪਾਸੇ ਇੰਨੀ ਧੂੜ ਮਿੱਟੀ ਉੱਡੀਏ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ ਪਰ ਗਇਓ ਵਿਸਾਲਾ ਵੱਡਾ ਭਾਰੀ ਇਸ ਪ੍ਰਕਾਰ ਰੌਲਾ ਮਚਿਆ ਯੁੱਧ ਮਚਿਆ ਤੇ ਧੂੜ ਪਸਰੀ ਹੈ
0: ਸ਼ੁਤਰ ਨਾਲ ਘੋੜ ਨਾਲ ਕਰਾਲਾ
1: ਜਿਹੜੀਆਂ ਊਠਾਂ ਤੇ ਰੱਖ ਕੇ ਤੋਪਾਂ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਸ਼ੁਤਰ ਨਾਲ ਕਿਹਾ ਜਾਂਦਾ ਸ਼ੁਤਰ ਨਾਲ ਛੋਟੀਆਂ ਤੋਪਾਂ ਊਠਾਂ ਤੇ ਰੱਖ ਕੇ ਚਲਾਉਣ ਵਾਲੀਆਂ ਚੱਲਦੀਆਂ ਨੇ ਘੋੜਿਆਂ ਦੇ ਉੱਪਰ ਰੱਖ ਕੇ ਚਲਾਉਣ ਵਾਲੀਆਂ ਭਿਆਨਕ ਤੋਪਾਂ ਚੱਲ ਰਹੀਆਂ ਹਨ
0: ਜੰਗ ਹਟੇ ਦਲ ਦੋ
1: ਇਸ ਪ੍ਰਕਾਰ ਦੋਵਾਂ ਪਾਸਿਆਂ ਤੋਂ ਜੰਗ ਹੋ ਰਿਹਾ ਹਟੇ ਦਲ ਦੋ ਤੇ ਯੁੱਧ ਕਰਕੇ ਦੂਜੇ ਦਿਨ ਵੀ ਫਿਰ ਸੂਰਮੇ ਜਿਹੜੇ ਨੇ ਯੁੱਧ ਕਰਨ ਤੋਂ ਹਟੇ ਹਨ
0: ਵਿਸ਼ਰਾਮ ਕੀਨ ਸਭ ਕੋ
1: ਤੇ ਸਾਰਿਆਂ ਨੇ ਫਿਰ ਆਪਣੇ ਆਪਣੇ ਤੰਬੂ ਅਸਥਾਨਾਂ ਵਿੱਚ ਜਾ ਕੇ ਆਰਾਮ ਕੀਤਾ ਹੈ
0: ਪ੍ਰਾਤ ਉੱਠ ਵਜੇ ਨਗਾਰੇ
1: ਤੇ ਜਦੋਂ ਫਿਰ ਸਵੇਰ ਹੋਈ ਹੈ ਨਗਾਰੇ ਵੱਜ ਉੱਠੇ ਹਨ
0: ਯੋਧਾ ਸੁਨਤ ਸਨਤ ਬਧ ਸਾਰੇ
1: ਇਹਨਾਂ ਧੌਂਸਿਆਂ ਦੀਆਂ ਆਵਾਜ਼ਾਂ ਨੂੰ ਸੁਣ ਕੇ ਸਾਰੇ ਸੂਰਮੇ ਸ਼ਸਤਰ ਵਸਤਰ ਸਜਾ ਕੇ ਸਨੱਧ ਬੱਧ ਹੋ ਗਏ ਹਨ
0: ਦਲ ਮੁਕਾਬਲੇ ਦੋਨਾਂ ਹੋ ਪਏ
1: ਦੋਵਾਂ ਦਲਾਂ ਦੇ ਆਹਮੋ ਸਾਹਮਣੇ ਯੁੱਧ ਭੂਮੀ ਦੇ ਵਿੱਚ ਉਤਰਨੇ ਦੇ ਨਾਲ ਸਖਤ ਮੁਕਾਬਲੇ ਸ਼ੁਰੂ ਹੋ ਗਏ
0: ਹਮਲੇ ਕਰਤ ਸ਼ਸਤਰ ਭੱਟ ਕਹੇ
1: ਤੇ ਦੋਵਾਂ ਪਾਸਿਆਂ ਦੇ ਸੂਰਮੇ ਹਮਲੇ ਕਰਦੇ ਨੇ ਤੇ ਸ਼ਸਤਰਾਂ ਦੇ ਨਾਲ ਪ੍ਰਹਾਰ ਵਾਰ ਕਰਕੇ ਸਾਹਮਣੇ ਵਾਲੇ ਦੁਸ਼ਮਣ ਸੂਰਮਿਆਂ ਨੂੰ ਮਾਰਦੇ ਹਨ
0: ਤਾਰਾ ਆਜ਼ਮ ਕੋ ਬੜ ਲਸ਼ਕਰ
1: ਔਰੰਗਜ਼ੇਬ ਦਾ ਜਿਹੜਾ ਇਹ ਲਸ਼ਕਰ ਵੱਡਾ ਭਾਰੀ ਹੈ ਇਹ ਤਾਰਾ ਆਜ਼ਮ ਦੇ ਕੋਲ ਹੈ ਸੋ ਤਾਰਾ ਆਜ਼ਮ ਵੱਡੇ ਭਾਰੀ ਲਸ਼ਕਰ ਦੇ ਨਾਲ ਹੈ
0: ਹਵਨ ਕਰ
1: ਇਸ ਪ੍ਰਕਾਰ ਵੱਡੇ ਲਸ਼ਕਰ ਦੇ ਨਾਲ ਹੱਲੇ ਕਰ ਕਰਕੇ ਧਾਵੇ ਕਰ ਕਰਕੇ ਬਹਾਦਰ ਸ਼ਾਹ ਦੀਆਂ ਫੌਜਾਂ ਉੱਪਰ ਪੈਂਦਾ ਹੈ
0: ਬਹਾਦਰ ਚੜ੍ਹਿਓ ਲੜਨ ਕੋ
1: ਇੱਧਰ ਬਹਾਦਰ ਸ਼ਾਹ ਆਪ ਤਾਰਾ ਆਜ਼ਮ ਦੀਆਂ ਫੌਜਾਂ ਦੇ ਨਾਲ ਲੜਨ ਵਾਸਤੇ ਚੜ੍ਹਿਆ ਹੈ
0: ਆਜ਼ਮ ਪਹੁੰਚੋ ਬਿਖਰਨ ਕੋ
1: ਉੱਧਰ ਤਾਰਾ ਆਜ਼ਮ ਯੁੱਧ ਭੂਮੀ ਨੂੰ ਰਣ ਮੰਡਿਆ ਦੇਖ ਕਰਕੇ ਯੁੱਧ ਭੂਮੀ ਵਿੱਚ ਆਣ ਪੁੱਜਾ ਹੈ
0: ਭਰਾਤਾ ਨੇ ਜੰਗ ਪਵਾਏ
1: ਦੋਵਾਂ ਭਰਾਵਾਂ ਨੇ ਆਪਣੀਆਂ ਆਪਣੀਆਂ ਫੌਜਾਂ ਅੱਗੇ ਕਰਕੇ ਫੌਜਾਂ ਵਿੱਚ ਜੰਗ ਪਵਾ ਦਿੱਤਾ
0: ਫੰਗ ਤੋਪ ਸਮਦਾਏ
1: ਦੋਵਾਂ ਪਾਸਿਆਂ ਤੋਂ ਬੰਦੂਕਾਂ ਚੱਲਦੀਆਂ ਨੇ ਤੇ ਬਹੁਤ ਸਾਰੀਆਂ ਤੋਪਾਂ ਚੱਲਦੀਆਂ ਹਨ
0: ਪਰ ਹੁਤੋ ਬਹਾਦਰ
1: ਰਾਏ ਇੱਧਰ ਬਹਾਦਰ ਸ਼ਾਹ ਵੀ ਹਾਥੀ ਦੇ ਉੱਪਰ ਅਸਵਾਰ ਸੀ
0: ਧਰਮ ਸਿੰਘ ਕੋ ਨਿਕਟ ਬਿਠਾਏ
1: ਤੇ ਪਿਆਰੇ ਧਰਮ ਸਿੰਘ ਜੀ ਨੂੰ ਆਪਣੇ ਕੋਲ ਇਸਨੇ ਬਿਠਾਇਆ ਸੀ ਭਾਈ ਧਰਮ ਸਿੰਘ ਜੀਆਂ ਦੇ ਕੋਲ ਸਤਿਗੁਰੂ ਜੀ ਦੀ ਵਾਰਤਾ ਨੂੰ ਮੁਖੋਂ ਉਚਾਰਦਾ ਹੈ
0: ਦੂਰ ਲਗ ਜੰਗ ਨਿਹਾਰਾ
1: ਸਤਿਗੁਰੂ ਜੀ ਨੇ ਬਚਨ ਕੀਤਾ ਮੇਰੀ ਸਹਾਇਤਾ ਕਰਨਗੇ ਐਵੇਂ ਬਚਨ ਕਰਦਿਆਂ ਦੂਰ ਦੂਰ ਤੱਕ ਹੁੰਦੀ ਹੋਈ ਜੰਗ ਨੂੰ ਦੇਖ ਰਿਹਾ ਹੈ
0: ਹਮਲੇ ਹੋਏ ਕਹਨੇ
1: ਦੋਵਾਂ ਪਾਸਿਆਂ ਤੋਂ ਜਿਹੜੇ ਸੂਰਮੇ ਨੇ ਇੱਕ ਦੂਸਰਿਆਂ ਦੇ ਉੱਪਰ ਬਹੁਤੇ ਹਮਲੇ ਕਰਦੇ ਹਨ
0: ਪਰਸਪਰ ਆਯੁਧ ਹਨ
1: ਸੂਰਮੇ ਪਰਸਪਰ ਸਨਮੁਖ ਹੋ ਕੇ ਲੜਦੇ ਨੇ ਇੱਕ ਦੂਸਰੇ ਦੇ ਉੱਪਰ ਸ਼ਸਤਰ ਵਾਉਂਦੇ ਹਨ ਉਸ ਵੇਲੇ ਚਿੱਤ ਦੇ ਵਿੱਚ ਸੋਚਿਆ ਵੱਡੇ ਭਾਰੀ ਸੂਰਮੇ ਜੰਗ ਦੇ ਵਿੱਚ ਲੜਨਗੇ
0: ਭਈ ਗੁਰ ਸਵਾਲ ਕਰਾਂਗੇ
1: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਲੜਨਗੇ ਸਤਿਗੁਰੂ ਜੀ ਜੰਗ ਵਿੱਚ ਮੇਰੀ ਸਹਾਇਤਾ ਕਰਨਗੇ ਹੁਣ ਮਨ ਵਿੱਚ ਮੈਲ ਆਉਣੀ ਸ਼ੁਰੂ ਹੋ ਗਈ ਵਿਜੈ ਭਾਈ ਜਦੋਂ ਮੇਰੀ ਜਿੱਤ ਹੋ ਗਈ ਨਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਸਵਾਲ ਕਰਨਗੇ ਤੇ ਜੇ ਤਾਂ ਸਤਿਗੁਰੂ ਜੀ ਨੇ ਸਵਾਲ ਕੋਈ ਵੱਡਾ ਭਾਰੀ ਕਠਿਨ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਜਿਹੜਾ ਸਵਾਲ ਸਤਿਗੁਰੂ ਜੀ ਨੂੰ ਮੇਰੇ ਪਾਸੋਂ ਦਿੱਤਾ ਨਹੀਂ ਜਾਵੇਗਾ ਜੋ ਸਤਿਗੁਰੂ ਜੀ ਨੇ ਬਚਨ ਕੀਤਾ ਜੇ ਪੂਰਾ ਨਹੀਂ ਹੋਵੇਗਾ
0: ਹੋਏ ਸੁਖੇ ਨ ਮੈਂ ਦੇਉ ਬਣਾਈ
1: ਤੇ ਜਿਹੜਾ ਜੇ ਸਤਿਗੁਰੂ ਜੀ ਕੋਈ ਸੌਖਾ ਸਵਾਲ ਕਰ ਦੇਣਗੇ ਸੌਖਾ ਬਚਨ ਕਹਿ ਦੇਣਗੇ ਉਹ ਮੈਂ ਜ਼ਰੂਰ ਪੁਗਾ ਦੇਵਾਂਗਾ ਮੰਨ
0: ਲਵਾਂਗਾ
1: ਨਹੀਂ ਤਾਂ ਜੇ ਔਖਾ ਸਵਾਲ ਕੋਈ ਸਤਿਗੁਰੂ ਜੀ ਨੇ ਕਰ ਦਿੱਤਾ ਨਾ ਵੱਡਾ ਕੰਮ ਮੈਨੂੰ ਕਹਿ ਦਿੱਤਾ ਫਿਰ ਮੈਂ ਸਤਿਗੁਰੂ ਜੀ ਨੂੰ ਟਾਲ ਦਿਆ ਕਰਾਂਗਾ। ਜਦੋਂ ਜਦੋਂ ਸਤਿਗੁਰੂ ਜੀ ਕਹਿਣਗੇ ਇਹ ਕੰਮ ਕਰ ਦੇ, ਮੈਂ ਟਾਲ ਦੇਵਾ ਕਰਾਂਗਾ, ਟਾਲਾ ਵੱਟਾਂਗਾ।
0: ਇਸ ਪ੍ਰਕਾਰ ਮਨ ਰਣ ਕੋ ਲਹਾ,
1: ਇਸ ਪ੍ਰਕਾਰ ਯੁੱਧ ਭੂਮੀ ਵਿੱਚ ਲੜਦਿਆਂ ਹੋਇਆ ਮਨ ਦੇ ਵਿੱਚ ਬਹਾਦਰ ਸ਼ਾਹ ਵਿਚਾਰਦਾ ਹੈ,
0: ਨਾ ਭਇਓ ਸੈਨ ਸਮਦਾਇਆ,
1: ਬਸ ਮਨ ਵਿੱਚ ਮੈਲ ਆਉਣੀ ਹੀ ਬਾਕੀ ਸੀ। ਦੋ ਦਿਨਾਂ ਤੋਂ ਜਿਹੜਾ ਤਾਰਾ ਆਜ਼ਮ ਦੇ ਵੱਡੇ ਭਾਰੀ ਦਲ ਦੇ ਨਾਲ ਲੜਦਾ ਸੀ ਨਾ ਸਤਿਗੁਰੂ ਜੀ ਦੇ ਆਸਰੇ, ਜਦੋਂ ਸਤਿਗੁਰੂ ਜੀ ਦੇ ਪਰਥਾਏ ਮਨ ਵਿੱਚ ਮੈਲ ਆ ਗਈ, ਕਮਲਾਪਨ ਆ ਗਿਆ, ਨਿਕੰਮਾਪਨ ਆ ਗਿਆ, ਜਦੋਂ ਬੇਦਿਲ ਹੋ ਗਿਆ, ਹਮਲਾ ਭਇਓ ਸੈਨ ਸਮਦਾਇਆ, ਜਿਸ ਵੇਲੇ ਤਾਰਾ ਆਜ਼ਮ ਦੀ ਸਾਰੀ ਸੈਨਾ ਦਾ ਹਮਲਾ ਹੋਇਆ,
0: ਬਹਾਦਰ ਸ਼ੋਰ ਪਲਾਇਆ,
1: ਹੁਣ ਸਤਿਗੁਰੂ ਜੀ ਦੇ ਵਾਸਤੇ ਤਾਂ ਮਨ ਦੇ ਮਨ ਵਿੱਚ ਸ਼ਰਧਾ ਨਾ ਰਹੀ, ਬੇਈਮਾਨੀ ਆ ਗਈ, ਇਸ ਕਰਕੇ ਇਸ ਦੀ ਹਾਰ ਹੋਣ ਲੱਗੀ ਹੈ। ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਸੀ ਨਾ, ਹੁਣ ਤਾਰਾ ਆਜ਼ਮ ਦੀਆਂ ਫੌਜਾਂ ਦਾ ਮੁਕਾਬਲਾ ਨਾ ਕਰ ਸਕਿਆ, ਐਸੀ ਉਹਨਾਂ ਨੇ ਭਾਜ ਦਿੱਤੀ ਹੈ। ਬਹਾਦਰ ਸ਼ਾਹ ਯੁੱਧ ਭੂਮੀ ਛੱਡ ਕੇ ਭੱਜ
0: ਉੱਠਿਆ, ਧੀਰ ਨਹੀਂ ਧਾਰਈ,
1: ਸੂਰਮੇ ਇਸ ਦੇ ਵੀ ਸਾਰੇ ਯੁੱਧ ਭੂਮੀ ਚੋਂ ਭੱਜ ਉੱਠੇ ਨੇ, ਕੋਈ ਧੀਰਜ ਧਾਰ ਕੇ ਨਹੀਂ ਲੜਦਾ।
0: ਪ੍ਰਬਲ ਦਲ ਕਿਆਰਨ ਕਰ,
1: ਕਹਿੰਦੇ ਨੇ ਤਾਰਾ ਆਜ਼ਮ ਦਾ ਦਲ ਹੀ ਬੜਾ ਵੱਡਾ ਹੈ, ਕੀ ਕਰੀਏ ਉਸ ਦੇ ਅੱਗੇ।
0: ਸੰਧਿਆ ਕਹੋ ਉਤਰਿਓ ਵਿੱਚ ਡੇਰੇ,
1: ਇਸ ਪ੍ਰਕਾਰ ਸੰਧਿਆ ਕਹੋ, ਜਿਸ ਵੇਲੇ ਸ਼ਾਮਾਂ ਦਾ ਸਮਾਂ ਹੋਇਆ, ਆਪਣੇ ਡੇਰੇ ਤੇ ਆ ਕੇ ਉਤਰਿਆ ਹੈ ਬਹਾਦਰ
0: ਸ਼ਾਹ।
1: ਵੇਖਦਿਆਂ ਵੇਖਦਿਆਂ ਸੰਕਟ ਪੈ ਗਿਆ, ਫੌਜ ਦੀਆਂ ਦੌੜਾਂ ਲੱਗ ਗਈਆਂ, ਹੁਣ ਸਵੇਰੇ ਕਿਵੇਂ ਜਾ ਕੇ ਸੂਰਮੇ ਧੀਰਜ ਧਾਰਨ ਕੇ ਲੜਨਗੇ, ਅੱਜ ਤੇ ਭਾਂਜ ਖਾ ਕੇ ਆਏ ਨੇ। ਇਸ ਪ੍ਰਕਾਰ ਸੰਕਟ ਤੇ ਔਰ ਚਿੰਤਕ ਹਨੇਰੇ, ਵੱਡਾ ਸੰਕਟ ਪੈ ਗਿਆ, ਮਾਰਿਆ ਹੀ ਨਾ ਜਾਵਾਂ, ਮਨ ਵਿੱਚ ਵੱਡੀ ਭਾਰੀ ਚਿੰਤਾ ਬਹਾਦਰ ਸ਼ਾਹ ਦੇ ਹੋਣ ਲੱਗੀ।
0: ਨੰਦ ਲਾਲ ਕੋ ਲੀਨ ਬੁਲਾਏ,
1: ਭਾਈ ਨੰਦ ਲਾਲ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ,
0: ਕਹੇ ਗੁਰੂ ਢਿਗ ਤੁਰਨ ਜਾਏ,
1: ਕਹਿਣਾ ਕੀਤਾ ਭਾਈ ਨੰਦ ਲਾਲ ਜੀ, ਅੱਜ ਯੁੱਧ ਭੂਮੀ ਵਿੱਚ ਜੰਗ ਦੇ ਨਤੀਜੇ ਕੋਈ ਚੰਗੇ ਨਹੀਂ, ਤੁਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਵੋ।
0: ਕਦਮ ਪਦਮ ਕੋ ਨਮੋ ਕਰੇ ਹੋ,
1: ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨ ਕਮਲਾਂ ਦੇ ਉੱਪਰ ਮੇਰੇ ਵੱਲੋਂ ਜਾ ਕੇ ਨਮਸਕਾਰ ਕਰੋ,
0: ਸਕਲ ਪ੍ਰਸੰਗ ਸੁਨੇ ਹੋ,
1: ਤੇ ਮੇਰਾ ਸਾਰਾ ਪ੍ਰਸੰਗ ਜਾ ਕੇ ਸੁਣਾ ਦੇਵੋ।
0: ਆਪ ਸੰਗ ਮਮ ਪਿਤਾ ਬਿਗਾਰੀ,
1: ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਮਹਾਰਾਜ ਇਹ ਠੀਕ ਹੈ, ਮੇਰੇ ਪਿਤਾ ਨੇ ਆਪ ਜੀ ਦੇ ਨਾਲ ਵਿਗਾੜੀ ਹੋਈ ਸੀ,
0: ਅਪਰਾਧੀ ਲੇਹੋ ਵਿਚਾਰੀ,
1: ਮਹਾਰਾਜ ਤੁਹਾਡਾ ਅਪਰਾਧੀ ਮੇਰਾ ਪਿਤਾ ਔਰੰਗਜ਼ੇਬ ਸੀ, ਇਹ ਬਹਾਦਰ ਸ਼ਾਹ ਕਹਿ ਰਿਹਾ ਹੈ। ਮਹਾਰਾਜ ਇਹ ਵੀ ਜਿਹੜਾ ਅਪਰਾਧ ਸੀ ਉਹ ਬਹਾਦਰ ਸ਼ਾਹ ਕਹਿੰਦਾ, ਔਰੰਗਜ਼ੇਬ ਦਾ ਹੀ ਵਿਚਾਰਨਾ ਕਰੋ।
0: ਗੁਲਾਮ ਸਮਰਾਵਰ ਕੇਰਾ,
1: ਮਹਾਰਾਜ ਮੈਂ ਤੇ ਤੁਹਾਡੇ ਨਾਲ ਕੋਈ ਵਿਗਾੜ ਨਹੀਂ ਪਾਇਆ, ਮੈਂ ਤੇ ਤੁਹਾਡਾ ਗੁਲਾਮ ਹਾਂ, ਸਮਰਾਵਰ ਕੇਰਾ, ਤੇ ਜਿਵੇਂ ਆਪ ਜੀ ਦੇ ਬਾਕੀ ਦਾਸ ਨੇ ਉਹੋ ਜਿਹਾ ਦਾਸ ਮੈਨੂੰ ਜਾਣੂ।
0: ਪਰ ਵਿਸ਼ਵਾਸ ਵਡੇਰਾ,
1: ਮਹਾਰਾਜ ਮੈਨੂੰ ਤੁਹਾਡੇ ਤੇ ਵੱਡਾ ਭਾਰੀ ਵਿਸ਼ਵਾਸ ਹੈ, ਤੁਸੀਂ ਯੁੱਧ ਭੂਮੀ ਚ ਆ ਕੇ ਸਹਾਇਤਾ ਕਰੋਗੇ, ਤੁਹਾਡੇ ਭਰੋਸੇ ਮੈਂ ਜੰਗ ਰੱਬਿਆ ਹੈ। ਮਹਾਰਾਜ ਤੁਹਾਡੀ ਆਗਿਆ ਨੂੰ ਸੁਣ ਕਰਕੇ ਮੈਂ ਯੁੱਧ ਭੂਮੀ ਵਿੱਚ ਲੜਿਆ
0: ਹਾਂ, ਕੁਛ ਬਨ ਆਏ,
1: ਮਹਾਰਾਜ ਨਹੀਂ ਤੇ ਮੈਂ ਕੌਣ ਸੀ ਜਿਹੜਾ ਜੰਗ ਲੜ ਸਕਦਾ, ਮੇਰੇ ਪਾਸੋਂ ਤੇ ਜੰਗ ਲੜਦੇ ਦਾ ਕੁਛ ਉਦਮ ਵੀ ਨਹੀਂ ਬਣ ਆਉਂਦਾ ਸੀ। ਮਹਾਰਾਜ ਜੇ ਕਿਧਰੇ ਤੁਹਾਡਾ ਆਸਰਾ ਨਾ ਆਉਂਦਾ ਹੁੰਦਾ ਤੇ ਮੈਂ ਤੇ ਕਿਧਰੇ ਕਾਬਲ ਕੰਧਾਰ ਕਿਸੇ ਵਲਾਇਤ ਦੇਸ਼ ਵਿੱਚ ਭੱਜ ਜਾਣਾ ਸੀ, ਤੇ ਉੱਥੇ ਜਾ ਕੇ ਸੁੱਖ ਦੀ ਰੋਟੀ ਖਾਂਦਾ ਤੇ ਆਪਣੀ ਜ਼ਿੰਦਗੀ ਦੇ ਦਿਨ ਜੀ ਲੈਂਦਾ।
0: ਕਹੇ ਆਣ ਕਰ ਲੜਿਓ,
1: ਮਹਾਰਾਜ ਤੁਹਾਡੇ ਕਹੇ ਤੇ ਮੈਂ ਤਾਰਾ ਆਜ਼ਮ ਦੇ ਨਾਲ ਯੁੱਧ ਭੂਮੀ ਵਿੱਚ ਆਣ ਲੜਿਆ
0: ਹਾਂ, ਮੈਂ ਮਰਿਓ।
1: ਅੱਜ ਦਾ ਜਿਹੋ ਜਿਹਾ ਜੰਗ ਦਾ ਨਤੀਜਾ ਨਿਕਲਿਆ ਨਾ, ਜਿਹੋ ਜੀ ਅੱਜ ਭਾਂਜ ਪਈਏ ਬਹਾਦਰ ਸ਼ਾਹ ਨੂੰ ਤੇ ਇਸ ਦੀ ਫੌਜ ਨੂੰ ਕਹਿਣਾ ਕਰਦਾ ਮਹਾਰਾਜ, ਅੱਜ ਤਾਂ ਇਵੇਂ ਲੱਗਦਾ ਇੱਥੇ ਪਹੁੰਚ ਕੇ ਮੈਂ ਨਜਾਇਜ਼ ਹੀ ਮਾਰਿਆ ਗਿਆ ਹਾਂ।
0: ਸਹਾਇਤਾ ਪਾਈ,
1: ਆਪ ਜੀ ਨੇ ਬਚਨ ਕੀਤਾ ਸੀ ਯੁੱਧ ਭੂਮੀ ਵਿੱਚ ਆਪ ਆ ਕੇ ਤਾਰਾ ਆਜ਼ਮ ਨੂੰ ਮਾਰੋਗੇ, ਮੇਰੀ ਸਹਾਇਤਾ ਕਰੋਗੇ,

0: ਉਸਦਾ ਦਲ ਵੱਡਾ ਭਾਰੀ ਬਲ ਵਾਲਾ ਹੈ, ਇਵੇਂ ਹਿਰਦੇ ਦੇ ਵਿੱਚ ਵਿਚਾਰਿਆ ਹੈ।
1: ਕੇਵਲ ਬਾਕਤ ਮਾਰੋ
0: ਸੱਚੇ ਪਾਤਸ਼ਾਹ, ਅਸੀਂ ਤਾਂ ਕੇਵਲ ਤੁਹਾਡਾ ਬਚਨ ਮੰਨਿਆ ਹੈ,
1: ਹਿਰਦੇ ਕਛੂ ਵਿਚਾਰੋ,
0: ਹੋਰ ਕੋਈ ਗੱਲ ਤਾਂ ਅਸੀਂ ਹਿਰਦੇ ਵਿੱਚ ਵਿਚਾਰੀ ਹੀ ਨਹੀਂ ਹੈ।
1: ਕਰਤ ਹੋ ਆਨ ਸਹਾਏ,
0: ਸੱਚੇ ਪਾਤਸ਼ਾਹ ਜੀ ਹੁਣ ਯੁੱਧ ਭੂਮੀ ਵਿੱਚ ਆ ਕੇ ਸਾਡੀ ਸਹਾਇਤਾ ਕਿਉਂ ਨਹੀਂ ਕਰਦੇ
1: ਹੋ?
0: ਮਹਾਰਾਜ ਕੇਵਲ ਤਾਂ ਕੇਵਲ ਇੱਕ ਤੁਹਾਡਾ ਆਸਰਾ ਜੇ, ਤੁਹਾਡੇ ਆਸਰੇ ਤੋਂ ਬਿਨਾਂ ਸਾਡਾ ਹੋਰ ਕੋਈ ਯਤਨ ਨਹੀਂ ਕਰਨਾ ਬਣ ਆਉਂਦਾ ਹੈ। ਬਹਾਦਰ ਸ਼ਾਹ ਕਹਿੰਦਾ, ਜਿਹੜਾ ਪਿਤਾ ਔਰੰਗਜ਼ੇਬ ਨੇ ਗੁਨਾਹ ਕੀਤਾ ਨਾ, ਕਸਮਾਂ ਤੋੜੀਆਂ, ਵਾਅਦੇ ਤੋੜੇ, ਅਨੰਦਪੁਰ ਸਾਹਿਬ ਛਡਾਇਆ, ਜੰਗਾਂ ਕੀਤੀਆਂ, ਸਾਹਿਬਜ਼ਾਦੇ ਸ਼ਹੀਦ ਕੀਤੇ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਇਹ ਔਰੰਗਜ਼ੇਬ ਦੇ ਦੋਸ਼ ਨੇ। ਮਹਾਰਾਜ ਇਹ ਦੋਸ਼ ਕਿਧਰੇ ਮੇਰੇ? ਨਾ ਜਾਣਿਓ ਕਿ ਮੈਨੂੰ ਯੁੱਧ ਭੂਮੀ ਚ ਮਰਵਾ ਦੇਵੋ, ਇਹ ਪਾਪ, ਇਹ ਦੋਸ਼, ਇਹ ਐਬ ਔਰੰਗਜ਼ੇਬ ਦੇ ਸਨ।
1: ਜਾਨ ਸ਼ੁਭ ਰੱਖਿਆ ਕਰੀਏ
0: ਮਹਾਰਾਜ, ਮੈਨੂੰ ਤੇ ਆਪਣਾ ਸੇਵਕ ਜਾਣੋ, ਦਾਸ ਜਾਣੋ, ਗੁਲਾਮ ਜਾਣੋ, ਤੁਹਾਡਾ ਬਿਰਧ ਹੈ, ਸ਼ਰਨ ਪਿਆਂ ਦੀ ਲੱਜਾ ਰੱਖਦੇ ਹੋ, ਆਪਣਾ ਬਿਰਧ ਜਾਣ ਕੇ ਸੱਚੇ ਪਾਤਸ਼ਾਹ ਮੇਰੀ ਰਖਵਾਲੀ ਕਰਨੀ
1: ਕਰੋ।
0: ਜਦੋਂ ਇਵੇਂ ਨਿਮਰਤਾ ਦੇ ਨਾਲ ਬਹੁਤੀਆਂ ਘਗਿਆ ਕਰਕੇ ਤਰਲੇ ਲੈ ਕੇ ਬਾਦਸ਼ਾਹ ਨੇ ਬੇਨਤੀਆਂ ਸਤਿਗੁਰੂ ਜੀ ਦੇ ਵਾਸਤੇ ਕੀਤੀਆਂ ਨਾ, ਇਹਨਾਂ ਬੇਨਤੀਆਂ ਨੂੰ ਸੁਣ ਕੇ ਸੁਨੇਹਿਆ ਰੂਪ ਵਿੱਚ ਲੈ ਕੇ ਭਾਈ ਨੰਦ ਲਾਲ ਜੀ ਸਤਿਗੁਰੂ ਜੀ ਦੇ ਵੱਲ ਕੂਚ ਕਰਨ ਵਾਸਤੇ ਤੁਰੰਤ ਚੜ੍ਹਾਈ ਕਰਦੇ ਹਨ।
1: ਪਹੁੰਚ ਗੁਰ ਦਰਸ਼ਨ ਕਰੋ,
0: ਤੇ ਤੁਰੰਤ ਵਾਹੋਦਾਹੀ ਘੋੜੇ ਭਜਾਉਂਦਿਆਂ ਹੋਇਆ ਸਤਿਗੁਰੂ ਜੀ ਦੇ ਕੋਲ ਪੁੱਜੇ, ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ। ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ ਜਾ ਕੇ ਨਮਸਕਾਰ ਕੀਤੀ ਏ, ਤੇ ਬਹਾਦਰ ਸ਼ਾਹ ਦਾ ਸਾਰਾ ਬਿਰਤਾਂਤ ਜਾ ਕੇ ਸੁਣਾਇਆ ਹੈ।
1: ਬਹਾਦਰ ਬਹੁ ਦੁੱਖ ਪਾਇਓ,
0: ਸੱਚੇ ਪਾਤਸ਼ਾਹ ਬਹਾਦਰ ਸ਼ਾਹ ਨੂੰ ਯੁੱਧ ਭੂਮੀ ਦੇ ਅੰਦਰ ਭਾਂਜ ਮਿਲੀ ਏ, ਦੌੜਾਂ ਲੱਗ ਗਈਆਂ ਨੇ, ਅੱਜ ਹਾਰ ਹੋਈ ਏ, ਬਹਾਦਰ ਸ਼ਾਹ ਨੇ ਬਹੁਤਾ ਦੁੱਖ ਪਾਇਆ ਹੈ।
1: ਆਪ ਕੀ ਅਬ ਹੈ ਸਹਾਈ,
0: ਸੱਚੇ ਪਾਤਸ਼ਾਹ ਹੁਣ ਬਹਾਦਰ ਸ਼ਾਹ ਆਪ ਜੀ ਦੀ ਸਹਾਇਤਾ ਚਾਹੁੰਦਾ ਹੈ।
1: ਕਿਰਪਾ ਦੇਹ ਬਿਜਾ ਉਪਾਏ,
0: ਮਹਾਰਾਜ ਕਿਰਪਾ ਕਰੋ, ਬਹਾਦਰ ਸ਼ਾਹ ਦੀ ਸਹਾਇਤਾ ਕਰਕੇ ਉਸ ਨੂੰ ਜਿੱਤ ਦਿਵਾ ਦਿਓ।
1: ਸਤਿਗੁਰੂ ਉਚਾਰਨ ਕਰੀ,
0: ਇਸ ਪ੍ਰਕਾਰ ਭਾਈ ਨੰਦ ਲਾਲ ਜੀ ਦੇ ਮੁੱਖ ਤੋਂ ਬਾਦਸ਼ਾਹ ਵੱਲੋਂ ਕੀਤੀਆਂ ਹੋਈਆਂ ਬੇਨਤੀਆਂ ਨੂੰ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਸੁਣਿਆ, ਫਿਰ ਮੁਖੋਂ ਫਰਮਾਇਆ,
1: ਛੱਡਿਓ ਜੰਗ ਔਰ ਤਿਸਕੇ ਫੁਰੀ।
0: ਭਾਈ ਨੰਦ ਲਾਲ ਜੀ, ਪੁੱਛੋ ਜਾ ਕੇ ਬਹਾਦਰ ਸ਼ਾਹ ਨੂੰ, ਜਦੋਂ ਜੰਗ ਵਿੱਚ ਚੜਿਆ ਸੀ ਉਸਦੇ ਹਿਰਦੇ ਦੇ ਵਿੱਚ ਕਿਹੜੀ ਚਿਤਵਨੀ ਫੁਰੀ ਸੀ?
1: ਸਵਾਲ ਬਿਖਮ ਨਹਿਦਾ ਹਾਂ,
0: ਉਦੋਂ ਤੇ ਯੁੱਧ ਭੂਮੀ ਵਿੱਚ ਕਹਿੰਦਾ ਸੀ, ਜੇ ਸਤਿਗੁਰੂ ਜੀ ਨੇ ਕੋਈ ਕਠਿਨ ਸਵਾਲ ਕਰ ਦਿੱਤਾ ਹੈ, ਕਠਿਨ ਕੋਈ ਬਚਨ ਕਹਿ ਦਿੱਤਾ, ਮੈਂ ਨਹੀਂ ਮੰਨਾਂਗਾ।
1: ਸੁਗਮ ਸੋ ਸੁਨਤ ਕਰਾ ਹਾਂ,
0: ਤੇ ਉਸ ਵੇਲੇ ਮਨ ਵਿੱਚ ਸੋਚਦਾ ਸੀ, ਜੇ ਸਤਿਗੁਰੂ ਜੀ ਨੇ ਕੋਈ ਸੌਖਾ ਜਿਹਾ ਸਵਾਲ ਪਾ ਦਿੱਤਾ ਨਾ, ਫਿਰ ਸਤਿਗੁਰੂ ਜੀ ਦਾ ਸਵਾਲ ਪੂਰਾ ਕਰਾਂਗਾ, ਫਿਰ ਬਚਨ ਮੰਨਾਂਗਾ, ਨਹੀਂ ਤਾਂ ਟਾਲ ਮਟੋਲ ਕਰ ਦਿਆ ਕਰਾਂਗਾ।
1: ਪਰਾਜੈ ਤਾਂ
0: ਇਸ ਪ੍ਰਕਾਰ ਸਾਡੇ ਪ੍ਰਥਾਏ ਮਨ ਵਿੱਚ ਮੈਲ ਲੈ ਆਉਂਦੀ, ਸਤਿਗੁਰੂ ਜੀ ਬਚਨ ਕਰਦੇ ਨੇ, ਇਸ ਕਰਕੇ ਤੇ ਇਸ ਦੀ ਹਾਰ ਹੋਈ ਹੈ। ਜੇ ਨਿਸ਼ਚਾ ਨਾ ਡਲਾਉਂਦਾ, ਜੇ ਭਰੋਸੇ ਤੋਂ ਨਾ ਡੋਲਦਾ, ਜੇ ਸਿਦਕ ਨਾ ਹਾਰਦਾ, ਜੇ ਧੋਣੀ ਸੀ ਉਸਨੇ ਨਿਸ਼ਚਾ ਹੀ ਡੋਲਾ ਲਿਆ, ਸਾਡੇ ਨਾਲ ਹੀ ਹੇਰਾ ਫੇਰੀਆਂ, ਰਾਜ ਮਿਲਣ ਤੋਂ ਪਹਿਲਾਂ ਹੀ ਬੇਈਮਾਨੀ ਦੀ ਨੀਅਤ ਨੂੰ ਵਿਚਾਰਦਾ, ਇਸ ਕਰਕੇ ਅੱਜ ਦੇ ਯੁੱਧ ਵਿੱਚ ਤੇ ਇਸ ਦੀ ਹਾਰ ਹੋਈ ਹੈ। ਹਿਰਦੇ ਦੇ ਵਿੱਚ ਪਰਪੱਕਤਾ ਨੂੰ ਧਾਰਨ ਕਰਕੇ ਨਹੀਂ ਰਿਹਾ, ਦ੍ਰਿੜ ਭਰੋਸਾ ਨਹੀਂ ਰੱਖਿਆ, ਨਿਸ਼ਚਾ ਨਹੀਂ ਰੱਖਿਆ, ਸਿਦਕ ਤੋਂ ਡੋਲ ਗਿਆ ਹੈ। ਇਸ ਕਰਕੇ ਉਸਨੇ ਆਪਣਾ ਸਾਬਤ ਮਨ ਕੀਤਾ ਨਹੀਂ, ਤੇ ਅਸੀਂ ਸਹਾਇਤਾ ਕੀਤੀ ਨਹੀਂ। ਜੇ ਆਪਣੇ ਮਨ ਨੂੰ ਬਹਾਦਰ ਸ਼ਾਹ ਸਾਬਤ ਕਰ ਲਵੇ,
1: ਸਹਾਇਤਾ ਲੈ ਰਿਪਹਰਾ,
0: ਫਿਰ ਉਹ ਸਾਡੀ ਸਹਾਇਤਾ ਪ੍ਰਾਪਤ ਕਰੇਗਾ, ਫਿਰ ਤਿਸ ਦੇ ਦੁਸ਼ਮਣ ਤਾਰਾ ਚੰਦ ਨੂੰ ਮਾਰ ਦੇਵਾਂਗੇ।
1: ਰਹਿਓ ਨਹੀਂ ਇਤਬਾਰ,
0: ਪਰ ਸਾਨੂੰ ਹੁਣ ਬਹਾਦਰ ਸ਼ਾਹ ਦੇ ਉੱਪਰ ਭਰੋਸਾ ਨਹੀਂ ਰਿਹਾ, ਇਸ ਨੇ ਸਾਡੇ ਹੁਕਮ ਨੂੰ ਮੰਨਿਆ, ਜ਼ਬਾਨੀ ਕਲਾਮੀ ਮੰਨਿਆ, ਅਸੀਂ ਉਸਦੇ ਮੰਨਣ ਨੂੰ ਮੰਨ ਲਿਆ, ਪਰ ਉਸਨੇ ਮਨ ਵਿੱਚ ਮੈਲ ਲੈ ਆਂਦੀ, ਹੁਣ ਸਾਨੂੰ ਉਸ ਤੇ ਭਰੋਸਾ ਨਹੀਂ ਰਹਿਆ ਹੈ।
1: ਫਿਰ ਜਾ ਹੈ ਨਿਜ ਕਾਜ ਸੁਧਾਰ,
0: ਕਿਉਂਕਿ ਜੇ ਹੁਣ ਅਸੀਂ ਉਸ ਦੀ ਮਦਦ ਕਰ ਦਿੱਤੀ ਨਾ, ਮਦਦ ਹੋਣ ਤੋਂ ਬਾਅਦ, ਉਹਦਾ ਕਾਰਜ ਸਬਰ ਜਾਣ ਤੋਂ ਬਾਅਦ, ਰਾਜ ਭਾਗ ਮਿਲਣ ਤੋਂ ਬਾਅਦ, ਉਹ ਆਪਣੇ ਬਚਨਾਂ ਤੋਂ ਫਿਰ ਜਾਵੇਗਾ। ਰਾਜ ਭਾਗ ਮਿਲਿਆ ਨਹੀਂ, ਪਹਿਲਾਂ ਹੀ ਮਨ ਦੀ ਚਿਤਵਨੀ ਉਸਨੇ ਮੋੜ ਲਈ ਏ, ਰਾਜ ਭਾਗ ਪ੍ਰਾਪਤ ਕਰਕੇ ਤੇ ਆਪਣੇ ਵਾਅਦੇ ਭੁੱਲ ਜਾਵੇਗਾ।
1: ਅਬ ਲਿਖ ਦੇ ਕਰ ਸੰਗ,
0: ਇਸ ਕਰਕੇ ਉਸ ਦੀਆਂ ਗੱਲਾਂ ਨੂੰ, ਉਸ ਦੇ ਵਾਅਦਿਆਂ ਨੂੰ ਹੁਣ ਅਸੀਂ ਜ਼ੁਬਾਨੀ ਕਲਾਮੀ ਨਹੀਂ ਮੰਨਦੇ, ਹੁਣ ਲਿਖ ਕਰਕੇ, ਲਿਖਤ ਕਰਕੇ ਸਾਨੂੰ ਦੇਵੇ।
1: ਸਵਾਲ ਮੈਂ ਦੇਹੋ ਅਭੰਗ,
0: ਇਸ ਪ੍ਰਕਾਰ ਲਿਖਤ ਕਰਕੇ ਦੇਵੇ ਕਿ ਇੱਕ ਸਵਾਲ ਜਿਹੜਾ ਅਸੀਂ ਉਸ ਨੂੰ ਕਰਾਂਗੇ ਨਾ, ਹੂ ਬਹੂ ਇਨ ਬਿਨ ਸਾਡੇ ਹੁਕਮਾਂ ਨੂੰ ਮੰਨੇਗਾ, ਤੇ ਸਵਾਲ

0: ਥਾਏ।
1: ਇਸ ਪ੍ਰਕਾਰ ਲਿਖਤ ਕਰਕੇ ਕਿਸੇ ਹੋਰ ਨੂੰ ਨਹੀਂ, ਆਪਣੇ ਮਾਮੇ ਨੂੰ ਇੱਥੇ ਬਹਾਦਰ ਸ਼ਾਹ ਭੇਜੇ।
0: ਆਪਣੀ ਦੇਹ ਪਚਾਏ,
1: ਆਪਣੇ ਵੱਡੇ ਦੇ ਹੱਥ, ਆਪਣੇ ਮਾਮੇ ਦੇ ਹੱਥ, ਆਪਣੇ ਸੰਬੰਧੀ ਦੇ ਹੱਥ, ਜ਼ਿੰਮੇਵਾਰ ਇਨਸਾਨ ਦੇ ਹੱਥ ਆਪਣੀ ਲਿਖੀ ਹੋਈ ਲਿਖਤ ਨੂੰ ਸਾਡੇ ਕੋਲ ਪਹੁੰਚਾ ਦੇਵੇ।
0: ਗੁਰ ਕੀ ਪੁਨ ਸਹਾਇਤਾ ਪਾਏ,
1: ਉਹਨਾਂ ਉਹ ਸਤਿਗੁਰੂ ਜੀ ਦੀ ਸਹਾਇਤਾ ਪ੍ਰਾਪਤ ਕਰੇਗਾ,
0: ਸਲਤਨ ਸ਼ਤਰੂ ਗਨ ਕਹਾ,
1: ਫਿਰ ਸਲਤਨਤ ਪ੍ਰਾਪਤ ਕਰ ਲਵੇਗਾ, ਸਾਰੇ ਦੁਸ਼ਮਣ ਉਸਦੇ ਮਾਰ ਦੇਵਾਂਗੇ।
0: ਤਾਰਾ ਆਜ਼ਮ ਕੋ ਹਮ ਮਾਰਾ,
1: ਭਾਈ ਨੰਦ ਲਾਲ ਜੀ, ਤਾਰਾ ਆਜ਼ਮ ਨੂੰ ਤਾਂ ਯੁੱਧ ਭੂਮੀ ਵਿੱਚ ਪਹੁੰਚ ਕੇ ਅਸੀਂ ਖੁਦ ਮਾਰਾਂਗੇ।
0: ਬਹਾਦਰ ਸ਼ਾਹ ਬਿਠਾਰਾ,
1: ਤੇ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖ਼ਤ ਦੇ ਉੱਪਰ ਬਿਠਾਵਾਂਗੇ।
0: ਪਿੱਛੇ ਤੇ ਕਰ ਪੂਰਨ ਸਵਾਲ,
1: ਉਪਰੰਤ ਸਾਡੇ ਕੀਤੇ ਹੋਏ ਸਵਾਲ ਨੂੰ ਬਹਾਦਰ ਸ਼ਾਹ ਪੂਰਾ ਕਰੇ।
0: ਲਗੀ ਬਿਲਮਿਆਂ ਤੇ ਨੰਦ ਲਾਲ,
1: ਉਹ ਆਪਣੇ ਬਚਨ ਤੋਂ ਫਿਰ ਗਿਆ ਸੀ, ਮਨ ਵਿੱਚ ਉਸਨੇ ਬਦਨੀਅਤ ਵਿਚਾਰੀ ਸੀ ਹੇ ਨੰਦ ਲਾਲ, ਇਸ ਕਰਕੇ ਉਸ ਦੀ ਅੱਜ ਭਾਂਜ ਹੋਈ ਹੈ, ਇਸ ਕਰਕੇ ਜਿੱਤ ਹੋਣ ਵਿੱਚ ਦੇਰੀ ਹੋਈ ਹੈ।
0: ਸੁਣਕਰ ਹੱਥ ਬੰਦ ਪਰ ਬੰਦੇ,
1: ਭਾਈ ਨੰਦ ਲਾਲ ਸਾਹਿਬ ਜੀਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਸਰਵਣ ਕੀਤਾ ਹੈ, ਦੋਵੇਂ ਹੱਥ ਜੋੜੇ ਨੇ, ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ।
0: ਪ੍ਰਭ ਤੁਮ ਸਭ ਥਾਨ ਬਸੰਦੇ,
1: ਤੇ ਬੇਨਤੀ ਕੀਤੀ ਸ੍ਰੀ ਪ੍ਰਭੂ ਜੀ, ਗੁਰ ਪਰਮੇਸ਼ਰ ਜੀਓ, ਆਪ ਜੀ ਤਾਂ ਸਭ ਸਥਾਨਾਂ ਤੇ ਵਸਦੇ ਹੋ,
0: ਘਟ ਕੇ ਨਿਤ ਅੰਤਰ ਜਾਮੀ,
1: ਸਾਰਿਆਂ ਸਥਾਨਾਂ ਤੇ ਵਸਦੇ ਹੋ, ਸਾਰਿਆਂ ਥਾਵਾਂ ਦੀ ਜਾਣਦੇ ਹੋ, ਸਾਰਿਆਂ ਹਿਰਦਿਆਂ ਚ ਵਸਦੇ ਹੋ, ਇਸ ਕਰਕੇ ਹਿਰਦੇ ਹਿਰਦੇ ਦੀ ਆਪ ਜੀ ਜਾਣਦੇ ਹੋ, ਅੰਤਰਜਾਮੀ ਜੀਓ।
0: ਜਾਣੋ ਤਿਸ ਉਰ ਖਾਂ,
1: ਮਹਾਰਾਜ ਜਦੋਂ ਸਾਰਿਆਂ ਹਿਰਦਿਆਂ ਦੀ ਜਾਣਦੇ ਹੋ ਤੇ ਬਹਾਦਰ ਸ਼ਾਹ ਦੇ ਹਿਰਦੇ ਦੀ ਕਚਿਆਈ ਨੂੰ ਕਿਉਂ ਨਹੀਂ ਜਾਣੋਗੇ? ਜ਼ਰੂਰ ਬਾਰ ਜ਼ਰੂਰ ਆਪ ਜੀ ਨੇ ਤਿਸ ਦੀ ਖਾਮੀ ਕਚਿਆਈ ਨੂੰ ਜਾਣਿਆ ਹੈ।
0: ਮੈਂ ਆਛੇ ਅਬ ਕਰ ਤਹਿਕੀਕ,
1: ਸੱਚੇ ਪਾਤਸ਼ਾਹ ਮੈਂ ਹੁਣ ਜਾ ਕਰਕੇ ਸੱਚੋ ਸੱਚੀ ਗੱਲ ਤਿਸ ਦੇ ਅੱਗੇ ਆਖਾਂਗਾ।
0: ਤਿਸ ਕੀ ਜੋ ਭਰਮ ਲੀਕ,
1: ਉਹਦੇ ਮਨ ਵਿੱਚ ਜਿਹੜੀ ਭਰਮ ਦੀ ਲੀਕ ਪੈ ਗਈ ਹੈ ਨਾ, ਕਿ ਸਤਿਗੁਰੂ ਜੀ ਦਾ ਸਵਾਲ ਪੂਰਾ ਨਹੀਂ ਕਰਾਂਗਾ, ਮੈਂ ਜਾ ਕੇ ਮੇਟਦਾ ਹਾਂ, ਜਿਹੜਾ ਮਨ ਵਿੱਚ ਸੋਚ ਲਿਆ ਨਾ ਕਿ ਮੈਂ ਇਵੇਂ ਕਰਾਂਗਾ, ਸਤਿਗੁਰੂ ਜੀ ਕਿਹੜੇ ਜਾਣਦੇ ਨੇ, ਆਪ ਜੀ ਅੰਤਰਜਾਮੀ ਹੋ, ਉਸ ਦੇ ਹਿਰਦੇ ਦੀ ਲੀਕ ਇਹ ਜਾ ਕੇ ਮੈਂ ਮੇਟਾਂਗਾ।
0: ਕਹਿ ਤੋਰਨ ਚੜਿਓ ਸਿਧਾਏ,
1: ਇਵੇਂ ਬਚਨ ਕਹਿ ਕੇ ਭਾਈ ਨੰਦ ਲਾਲ ਜੀ ਤੁਰੰਤ ਚੜੇ ਨੇ ਤੇ ਇਸ ਪ੍ਰਕਾਰ ਰਸਤੇ ਤੇ ਚੱਲ ਪਏ,
0: ਉਤਰਿਓ ਜਾਏ
1: ਤੇ ਚਾਟੀ ਪਹੁੰਚ ਗਏ ਨੇ ਤੇ ਬਹਾਦਰ ਸ਼ਾਹ ਦੇ ਕੋਲ ਜਾ ਪਹੁੰਚੇ ਹਨ ਭਾਈ ਨੰਦ ਲਾਲ ਜੀ।
0: ਬਹਾਦਰ ਸ਼ਾਹ ਸੁਣਾਇਓ,
1: ਜਾ ਕੇ ਬਹਾਦਰ ਸ਼ਾਹ ਨੂੰ ਸਤਿਗੁਰੂ ਜੀ ਦੇ ਹੁਕਮ ਸੁਣਾਏ ਹਨ,
0: ਕਰਤ ਜੰਗ ਸੰਕਲਪ ਉਠਾਇਓ,
1: ਬਹਾਦਰ ਸ਼ਾਹ ਤੇਰੀ ਹਾਰ ਤੇਰੀ ਕਚਿਆਈ ਕਰਕੇ ਹੋਈ ਹੈ, ਜੰਗ ਕਰਦਿਆਂ ਤੂੰ ਮਨ ਦੇ ਵਿੱਚ ਸੰਕਲਪ ਉਠਾਇਆ ਸੀ,
0: ਸਵਾਲ ਮੈਂ ਦਹਾਂ ਨਾਹੀ,
1: ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਕੋਈ ਕਠਿਨ ਸਵਾਲ ਦੇਣਗੇ, ਕੋਈ ਵੱਡੀ ਮੰਗ ਰੱਖਣਗੇ, ਫਿਰ ਮੈਂ ਨਹੀਂ ਦੇਵਾਂਗਾ।
0: ਸੋ ਸਭ ਲਖੀ ਪ੍ਰਭੂ ਮਨ ਮਾਹੀ,
1: ਤੇਰੇ ਹਿਰਦੇ ਦੀ ਇਸ ਕਚਿਆਈ ਵਾਲੀ ਗੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਬਤ ਪ੍ਰਕਾਰ ਸਾਰੀ ਦੀ ਸਾਰੀ ਜਾਣ ਲਈ ਹੈ।
0: ਅਬ ਚਾਹਤ ਗੁਰ ਲਿਖਤ ਤੁਮਾਰੀ,
1: ਤੇਰਾ ਭਰੋਸਾ ਸਤਿਗੁਰੂ ਜੀ ਹੁਣ ਨਹੀਂ ਕਰਦੇ, ਤੂੰ ਆਪਣਾ ਵਿਸ਼ਵਾਸ ਗਵਾ ਲਿਆ ਹੈ। ਕਹਿਣ ਲੱਗਾ ਜੀ ਫਿਰ ਕਿਵੇਂ ਸਤਿਗੁਰੂ ਜੀ ਮੇਰੇ ਤੇ ਭਰੋਸਾ ਕਰਨ, ਕਿਵੇਂ ਮੇਰੀ ਮਦਦ ਕਰਨ? ਭਾਈ ਨੰਦ ਲਾਲ ਜੀ ਨੇ ਬਚਨ ਕੀਤਾ, ਹੁਣ ਸਤਿਗੁਰੂ ਜੀ ਤੇਰੇ ਪਾਸੋਂ ਲਿਖਤ ਲਿਖਾਉਣਾ ਚਾਹੁੰਦੇ ਹਨ,
0: ਮਾਤੁਲ ਭੇਜੋ ਸੰਗ ਉਚਾਰੀ,
1: ਲਿਖਤ ਲਿਖ ਕੇ ਮੋਹਰ ਲਾ ਕੇ ਆਪਣੇ ਮਾਮੇ ਦੇ ਹੱਥ ਉਸ ਲਿਖਤ ਨੂੰ ਭੇਜ, ਸਤਿਗੁਰੂ ਜੀ ਦੇ ਸਨਮੁਖ ਬੇਨਤੀਆਂ ਉਚਾਰ ਕੇ
0: ਜਮਾ ਕਰੋ ਤਿਨ ਕੇਰੀ,
1: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜਾ ਕੇ ਸੇਵਾ ਟਹਿਲ ਕਰਨੀ ਕਰੋ,
0: ਪਤੇ ਹੋਏ ਤੇਰੀ,
1: ਫਿਰ ਦੁਸ਼ਮਣਾਂ ਦੇ ਉੱਪਰ ਬਹਾਦਰ ਸ਼ਾਹ ਤੇਰੀ ਜਿੱਤ ਹੋਵੇਗੀ, ਫਿਰ ਨੀ ਤੂੰ ਹਾਰੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਪਰ ਭਰੋਸਾ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਇਹ ਬਚਨ ਨੰਦ ਲਾਲ ਜੀ ਦੇ ਮੁਖਾਰ ਬਿੰਦ ਤੋਂ ਸੁਣ ਕੇ ਬਾਦਸ਼ਾਹ ਬਹੁਤਾ ਹੈਰਾਨ ਹੋਇਆ,
0: ਸਮਰਥ ਗੁਰ ਕੋ ਲਖ ਅਹਿਲਾਦਾ,
1: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਰਬ ਕਲਾ ਸਮਰੱਥ ਜਾਣ ਕੇ ਬੜਾ ਪ੍ਰਸੰਨ ਵੀ ਹੋਇਆ,
0: ਜਾਣ ਲਈ ਸਭ ਬਾਤ,
1: ਤੇ ਇਸ ਵੇਲੇ ਬਹਾਦਰ ਸ਼ਾਹ ਨੇ ਮਨ ਵਿੱਚ ਜਾਣਿਆ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਅੰਤਰਯਾਮੀ ਨੇ, ਉਹਨਾਂ ਨੇ ਮੇਰੇ ਮਨ ਦੀ ਸਾਰੀ ਗੱਲਬਾਤ ਨੂੰ ਜਾਣ ਲਿਆ ਹੈ, ਐਸੇ ਅੰਤਰਯਾਮੀ ਸਮਰੱਥ ਸਤਿਗੁਰੂ ਜੀ ਤਿੰਨਾਂ ਦੇ ਉੱਪਰ ਹੁਣ ਮੈਂ ਨਿਸ਼ਚਾ ਰੱਖਾਂ, ਹੁਣ ਮੈਂ ਲਿਖਤ ਲਿਖ ਕੇ ਦੇਵਾਂ, ਆਪਣੇ ਮਾਮੇ ਨੂੰ ਭੇਜ ਕੇ ਲਿਖਤ ਬੇਨਤੀਆਂ ਦੇ ਸਮੇਤ ਉੱਥੇ ਪਹੁੰਚਾਵਾਂ, ਫਿਰ ਸਤਿਗੁਰੂ ਜੀ ਹੁਣ ਮੇਰੀ ਸਹਾਇਤਾ ਕਰਨਗੇ, ਹੁਣ ਰਾਜ ਭਾਗ ਬਖਸ਼ ਕੇ ਮੈਨੂੰ ਸਤਿਗੁਰੂ ਜੀ ਜ਼ਰੂਰ ਬਰ ਜ਼ਰੂਰ ਨਿਵਾਜਣਗੇ। ਇਵੇਂ ਬਹਾਦਰ ਸ਼ਾਹ ਆਪਣੇ ਮਨ ਦੇ ਅੰਦਰ ਵਿਚਾਰਦਾ ਹੈ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਤਕ ਵਰਤਾਉਂਦੇ ਨੇ, ਕੱਲ੍ਹ ਅਤੇ ਆਉਂਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ, ਅੱਜ ਦੇ ਦੀਵਾਨ ਦੀ ਇੰਨੀ ਕੁ ਹਾਜ਼ਰੀ ਦੱਸ ਰਹੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰ।

ਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋ ਲਈ ਸੁਮਤ ਬਖਸ਼ਣਾ, ਦਰ ਆਇਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ।

ਮਨੋਕਾਮਨਾ ਭਾਵਨਾ ਚੰਪਨ ਕਨਿਆ ਹਰਦਮਦਾਰ।

ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ, ਕੇ ਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾ ਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰੋ ਕਿਰਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਿਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰਮਸਤਕ ਲਖਿਆ ਲਖਾਸ। ਧਨ ਧਨ ਸਤਸੰਗ।

ਸੈ ਕੂਸਾ ਤਿਸ ਪਾਛੈ ਬਛਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ।

ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚਾਉ ਪਈ ਬਾਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀਵਾਨ ਸੌ ਦਵਰ ਕਰ ਕਾਟ ਦਿਓ ਅਸ ਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਿ ਹੋ ਉਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜ ਜੂੰ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹੱਥ ਦੈ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾਗਨੇ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਿਚਾਰ ਕਿਛੁ ਨਾਹਿ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ

ਅਵਰ ਵਾਸਨਾ ਨਾਹੀ ਪ੍ਰਭ ਧਰਮ ਜੁਧ ਕੇ ਚਾਇ ਸਵਈਆ ਧਨ ਜੀਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਤ ਨਾਨਤ ਰਹਿ ਜਸ ਨਾਉ ਚੜੈ ਭਉ ਸਾਗਰ ਤਾਰੈ ਧੀਰ

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ

ਜੁਝਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚ

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦਾਰ ਮੇਲੇ ਵੱਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਵੱਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗਾਉਂਟ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇ ਘੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਹਦੇ ਹਨ
1: ਬੋਲੇ।

ਤੀਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੇਟ ਨੰਬਰ 5 ਤੋਂ ਬਾਹਰ ਜਾ ਕੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਦੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ ਦੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 ਦੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

0: ਪਹਿਲਾ ਭਲਿਆ ਹਰੇ ਗੁਰੇ ਆਪਣੇ ਦਿਹਾੜੇ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹਲਾ ਦੂਜਾ ਜੇ ਸੋ ਚੰਦਾ ਉਗਵੈ ਹੈ ਸੁਰ ਚੜੈ ਹਜਾਰ ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾਨਕ ਜੀ ਤਨੇ ਮਨ ਆਪਣੇ ਸੁਚੇ

ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨਾਗੇ ਪ੍ਰਹਿ ਜੰਤ ਉਸਮਾਦ ਪੌਣ ਉਸਮਾਦ ਪਾਣੀ ਉਸਮਾਦ ਅਗਨਿ ਖੇਡੇ ਵਿਡਾਣੀ ਉਸਮਾਦ ਧਰਤੀ ਉਸਮਾਦ ਖਾਣੀ ਉਸਮਾਦ ਸਾਧ ਲਗੇ ਹੈ ਪਰਾਣ ਉਸਮਾਦ ਸੰਜੋਗ ਉਸਮਾਦ ਵਿਜੋਗ ਉਸਮਾਦ ਭੁੱਖ ਉਸਮਾਦ ਭੋਗ ਉਸਮਾਦ ਸੁਖ ਉਸਮਾਦ ਸਾਲਾ ਉਸਮਾਦ ਉਜੜ ਉਸਮਾਦ ਰਾਹ ਉਸਮਾਦ ਨੇੜੇ ਉਸਮਾਦ ਤੂੰ ਉਸਮਾਦ ਦੇਖੇ ਹੈ।